0: ਤੇ ਅਬ ਸੁਨ ਨਿਹਾਰ
1: ਆਪੇ ਕਾਮ ਵਿਸਾਰ
0: ਭਾਵੇ ਤਾ ਸਿਸ਼ਟ ਉਪਾਏ
1: ਆਪਣੇ ਬਾਣੇ ਲੈ ਸਮਾਏ
0: ਤੈਨੂੰ ਨਹੀਂ ਕਿਛ ਹੋਏ
1: ਆਪਨ ਸੂਤ ਸਭ ਜਗਤ ਪਰੋਏ
0: ਰੰਗ ਵਿਓ ਆਪ ਬੁਝਾਏ
1: ਸਚ ਨਾਮ ਸੋਏ ਜਨ ਪਾਏ
0: ਦਰਸੀ ਤਤ ਕਵੇ ਤਾ
1: ਨਾਨਕ ਸਗਲ ਸ੍ਰੇਸ਼ਟ ਕਾ ਚੇਤਾ
0: ਅੰਦਰ ਸਭ ਤਾ ਕੇ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਕਹਿ ਦਿਸ ਕੋਈ ਨ ਮਾਰੇ
1: ਸੋ ਮੁਆ ਜਿਸ ਮਨੋ ਵਿਸਾਰ

0: ਰਾਮ ਨਾਮ ਮੰਤਰ ਉਤਾਰ
1: ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੇ

ಪೂರ್ಣ

0: ਬਹੁਤ ਉਦਾਰ
1: ਆਪੇ ਲੋਕੈ ਨਿਸਤਾਰ
0: ਜੀਵਨ ਸਫਲਤਾ ਕਾ ਸੰਗ
1: ਜਾਗੇ ਮਨ ਲਾਗਾ ਹਰ ਰੰਗ
0: ਸਭ ਅਨਾਹਤ ਵਾਜੈ
1: ਸੁਨ ਸੁਨ ਅਨੰਦ ਕਰੇ ਪ੍ਰਭ।

ਅੱਜੀ ਨਵਾਜੀ ਪਤੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆ

ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਜੇ ਕੋਈ ਮਨੁੱਖ ਇਹ ਸੋਚੇ ਵੀ ਇਹ ਮੇਰਾ ਵੱਡਾ ਉੱਦਮ ਹੈ, ਬੜੀ ਵੱਡੀ ਮੈਂ ਇਹ ਸ਼ਲਾਘਾ ਵਾਲਾ ਕੰਮ ਕੀਤਾ ਹੈ ਕਿ ਮੈਂ ਗੁਰੂ ਘਰ ਜਾਂਦਾ ਹਾਂ, ਸਾਧ ਸੰਗਤ ਜੀ ਆਪਾਂ ਅਕਸਰ ਹੀ ਬੇਨਤੀ ਕਰਦੇ ਹਾਂ ਕਿ ਜਿਹੜੀ ਭਾਵਨਾ ਹੈ ਨਾ, ਵੇਖੋ ਸ਼ਬਦਾਂ ਦੇ ਵਿੱਚੋਂ ਤੁਹਾਡੀ ਭਾਵਨਾ ਪ੍ਰਤੀਤ ਹੁੰਦੀ ਹੈ। ਬੰਦਾ ਆਉਂਦਾ ਜੀ ਮੈਂ ਗੁਰੂ ਘਰ ਗਿਆ, ਸ਼ਬਦ ਉਹੀ ਹੈ, ਪਰ ਜੇ ਭਾਵਨਾ ਨਾਲ ਗੁਰੂ 'ਤੇ ਸ਼ਰਧਾ ਬਣਾ ਕੇ ਹੀ ਆਖੀਏ ਮੈਂ ਨਹੀਂ ਆਇਆ ਜੀ, ਮਹਾਰਾਜ ਆਪ ਲੈ ਕੇ ਆਇਆ। ਅਸੀਂ ਕਹਿੰਦੇ ਜੀ ਅਸੀਂ ਆਪ ਸੇਵਾ ਕਰਦੇ ਹਾਂ, ਜਿੰਨਾ ਚਿਰ ਸਰੀਰ 'ਚ ਸਵਾਸ ਨੇ ਸੇਵਾ ਕਰਦੇ ਰਹਾਂਗੇ। ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਨਹੀਂ, ਜਿੰਨਾ ਚਿਰ ਤੁਸੀਂ ਸੇਵਾ ਕਰਾਓਗੇ ਅਸੀਂ ਕਰਾਂਗੇ। ਕਿਉਂਕਿ ਸਾਧ ਸੰਗਤ ਇਸੇ ਗੱਲ ਨੂੰ ਸਮਝਣ ਦੀ ਲੋੜ ਹੈ। ਕਿਸੇ ਨੇ ਨਾ ਬਾਬੇ ਬੁੱਲੇ ਨੂੰ ਪੁੱਛਿਆ ਸੀ, ਬੁੱਲਿਆ ਤੂੰ ਰੱਬ ਨੂੰ ਪਾਇਆ ਏ, ਤਰੀਕਾ ਕੀ ਹੈ, ਕਿਹੜੀ ਕਿਰਿਆ ਏ, ਕੀ ਜਪਿਆ ਕਰੀਏ। ਬਾਬਾ ਬੁੱਲਾ ਸੂਫੀ ਫਕੀਰ ਸੀ, ਨੱਚ ਕੇ ਰੱਬ ਨੂੰ ਪਾ ਲਿਆ, ਨੱਚਿਆ ਵੀ ਇਹੋ ਜਿਹੀ ਰੌਣ ਦੇ ਵਿੱਚ ਵੀ ਰੱਬ ਖੁਸ਼ ਹੋ ਗਿਆ। ਕਿਸੇ ਜਗਿਆਸੂ ਨੇ ਪੁੱਛਿਆ ਬਾਬਾ ਕਿਵੇਂ ਉਹਨੂੰ ਪਾਇਆ ਜਾਂਦਾ, ਰੱਬ ਨੂੰ ਪਾਉਣ ਦਾ ਤਰੀਕਾ ਦੱਸ। ਤੇ ਬਾਬੇ ਬੁੱਲੇ ਨੇ ਕੁਝ ਜਵਾਬ ਦਿੱਤਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟ ਕੇ ਤੇ ਇੱਧਰ ਲਾਉਣਾ। ਕਹਿੰਦਾ ਜਿਹੜਾ ਇਹ ਮਾਨ ਦਲਦਲ ਵਿੱਚ, ਚਿੱਕੜ ਵਿੱਚ, ਦੁਨੀਆਂ ਦੇ ਮੋਹ ਪਸਾਰ ਦੇ ਵਿੱਚ, ਪਦਾਰਥਾਂ 'ਚ ਫਸਿਆ ਪਿਆ ਨਾ, ਬਸ ਇਸ ਮਨ ਨੂੰ ਉੱਥੋਂ ਕੱਢ ਕੇ ਅਤੇ ਗੁਰੂ ਦੇ ਚਰਨਾਂ ਨਾਲ ਜੋੜਨਾ। ਕਹਿਣ ਦਾ ਭਾਵ ਹੈ ਕਿ ਜਿਹੜੀ ਸੁਰਤ ਹੈ ਨਾ, ਹਰ ਵੇਲੇ ਟੁੱਟੀ ਰਹਿੰਦੀ ਹੈ, ਹਰ ਵੇਲੇ ਬੰਦਾ ਆਹ ਸੋਚੀ ਜਾਂਦਾ, ਕੋਈ ਪਿੱਛੇ ਆਪਣੇ ਘਰ ਪਰਿਵਾਰ ਦੀ ਚਿੰਤਾ ਲਈ ਬੈਠਾ ਹੈ, ਕੋਈ ਇੱਥੋਂ ਦੀ ਚਿੰਤਾ ਲਈ ਬੈਠਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਚਿੰਤਾ ਨਾ ਕਰਿਆ ਕਰ। ਚਿੰਤਾ ਕੀ ਹੈ, ਜੋ ਕੁਝ ਹੋਣਾ ਉਹ ਤਾਂ ਉਹ ਹੀ ਰਹਿਣਾ, ਚਿੰਤਾ ਤਾਂ ਕੀ ਕੀਜੀ ਹੈ ਜੋ ਅਨੁਭਵ। ਮਹਾਰਾਜ ਕਹਿੰਦੇ ਇਹ ਗੱਲ ਨੂੰ ਸਮਝੇ, ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਸਦਾ ਟਿਕਿਆ ਰਹਿਣ ਵਾਲਾ ਕੁਝ ਨਹੀਂ ਹੈਗਾ, ਇੱਥੇ ਆਇਆ ਇੱਥੋਂ ਹੀ ਖਤਮ ਹੋ ਜਾਣਾ ਸਰੀਰ। ਇਸ ਕਰਕੇ ਸਮਝਣ ਦੀ ਲੋੜ ਤਾਂ ਇਹ ਹੈ, ਜਿੱਦਾਂ ਮਹਾਰਾਜ ਨੇ ਆਖਿਆ ਹਰ ਇੱਕ ਬੰਦਾ ਸੁੱਖ ਦੀ ਭਾਲ ਵਿੱਚ ਹੈ, ਸੁੱਖ ਉਹਦੇ ਨਾਮ ਦੇ ਵਿੱਚ ਹੈ, ਸੁੱਖ ਉਹਦੇ ਨਾਲ ਜਦੋਂ ਸੁਰਤੀ ਜੋੜਾਂਗੇ, ਉਹਦੇ ਸ਼ਬਦ ਨਾਲ ਜੁੜਾਂਗੇ। ਅਤੇ ਜਿਸ ਪਦਾਰਥਾਂ ਦੇ ਨਾਲ, ਜਿਸ ਮੂੰਹ ਦੇ ਨਾਲ ਅਸੀਂ ਜੁੜੇ ਹੋਏ ਨਾ, ਬਾਬਾ ਜੀ ਕਹਿੰਦੇ ਇਹ ਇੰਝ ਹੈ ਜਿਵੇਂ ਇੱਕ ਰੁੱਖ ਦੀ ਛਾਂ ਹੈ, ਆਪਾਂ ਪੜ੍ਹ ਕੇ ਅਤੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਕਹਿੰਦੇ ਜਿਹੜੀ ਰੁੱਖ ਦੀ ਛਾਂ ਹੁੰਦੀ ਹੈ ਨਾ, ਜਦੋਂ ਸੂਰਜ ਡੁੱਬ ਜਾਂਦਾ, ਅਸਤ ਹੋ ਜਾਂਦਾ, ਨਾਲ ਹੀ ਖਤਮ ਹੋ ਜਾਂਦਾ। ਇੱਦਾਂ ਹੀ ਇਹ ਮਾਇਆ ਦੇ ਪਦਾਰਥ ਸਾਰੇ ਫਿੱਕੇ ਹੀ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਪੱਕਾ ਰੰਗ ਮਜੀਠਾ ਰੰਗ ਵਾਹਿਗੁਰੂ ਦਾ ਹੀ ਹੈ, ਇਸ ਕਰਕੇ ਵਾਹਿਗੁਰੂ ਦਾ ਪੱਲਾ ਆਪਣਿਆਂ ਕਰੀਏ, ਦੁੱਖ ਹੈ ਸੁੱਖ ਹੈ। ਜ਼ਿੰਦਗੀ ਦੇ ਵਿੱਚ ਆਪਾਂ ਘਰ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਘਰਾਂ ਵਿੱਚ ਸੁੱਖ ਨਹੀਂ ਹੈਗਾ। ਕਾਰਨ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਸਮਝਣ ਦੀ ਲੋੜ ਤਾਂ ਇਹ ਸੀ ਕਿ ਰਿਸ਼ਤਿਆਂ ਦੇ ਵਿੱਚ ਇਤਫਾਕ ਬੜਾ ਜ਼ਰੂਰੀ ਹੈ, ਪਿਆਰ ਬੜਾ ਜ਼ਰੂਰੀ ਹੈ। ਗੁਰੂ ਘਰ ਵੀ ਆਏ, ਇੱਥੇ ਵੀ ਇਤਫਾਕ ਨਹੀਂ ਹੈਗਾ, ਇੱਥੇ ਵੀ ਪਿਆਰ ਨਹੀਂ। ਇੱਕ ਬੰਦਾ ਦੂਜੇ ਨੂੰ ਨਹੀਂ ਵੇਖਦਾ ਚੰਗੀ ਤਰ੍ਹਾਂ, ਦੂਜਾ ਤੀਜੇ ਨੂੰ ਨਹੀਂ ਦੇਖਦਾ। ਕਾਰਨ ਇਹ ਜਿਹੜੀ ਮਹਾਰਾਜ ਦੀ ਬਾਣੀ ਸੀ ਨਾ, ਇਹ ਬ੍ਰਹਮ ਦੀ ਵਿਚਾਰ ਸੀ, ਇਹ ਪਿਆਰ ਹੀ ਦੇ ਰਹੀ ਹੈ, ਤੁਹਾਨੂੰ ਇਹ ਸਿਖਾ ਰਹੀ ਹੈ ਸਭ ਦੇ ਵਿੱਚ ਰੱਬ ਹੈ, ਸਭ ਦੇ ਵਿੱਚ ਪਰਮਾਤਮਾ ਹੈ, ਸਭ ਨੂੰ ਅਸੀਂ ਮਿੱਠਾ ਬੋਲਣਾ ਹੈ, ਸਭ ਨੂੰ ਅਸੀਂ ਚੰਗਾ ਬੋਲਣਾ ਹੈ। ਪਰ ਸਾਧ ਸੰਗਤ ਜੀ ਇੰਨੀ ਅਫਸੋਸ ਦੀ ਗੱਲ ਹੈ, ਤੁਹਾਡੇ ਵਿੱਚ ਹੀ ਮੈਂ ਸ਼ਾਮਿਲ ਹਾਂ, ਬੰਦੇ ਤੋਂ ਮਿੱਠਾ ਬੋਲਿਆ ਹੀ ਨਹੀਂ ਜਾਂਦਾ, ਬੰਦੇ ਤੋਂ ਪਿਆਰ ਨਾਲ ਬੋਲਿਆ ਹੀ ਨਹੀਂ ਜਾਂਦਾ, ਬੰਦੇ ਤੋਂ ਧੰਨਵਾਦ ਕੀਤਾ ਹੀ ਨਹੀਂ ਜਾਂਦਾ। ਪਰ ਇਸੇ ਕਰਕੇ ਸ਼ਾਇਦ ਦੁੱਖ ਦੀ ਗੱਲ ਇਹ ਹੈ ਕਿ ਸਭ ਤੋਂ ਪਿੱਛੇ ਵੀ ਅਸੀਂ ਕਾਦੀ ਹਾਂ। ਜੇ ਘਰਾਂ ਦੇ ਵਿੱਚ ਗੱਲ ਹੈ ਤਾਂ ਘਰਾਂ ਦੇ ਵਿੱਚ ਵੀ ਪਿਆਰ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ,
ਘਰ ਦੇ ਵਿੱਚ ਜਿਹੜਾ ਜ਼ਿਆਦਾ ਜੀ ਖੜੱਤਣ ਵਾਲਾ ਨਾ, ਉਹਨੂੰ ਸਗੋਂ ਜ਼ਿਆਦਾ ਪੁੱਛੋ, ਜ਼ਿਆਦਾ ਫੱਤੇ ਬੁਲਾਓ, ਉਹਨੂੰ ਜ਼ਿਆਦਾ ਚਾਹ ਪੁੱਛ ਲਓ, ਉਹਨੂੰ ਜ਼ਿਆਦਾ ਚਾਹ ਪਾਣੀ ਪੁੱਛੋ, ਠੀਕ ਹੋ ਤੁਸੀਂ। ਇੱਦਾਂ ਹੀ ਹੈ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਜੀ ਨੇ ਵੱਡੇ ਵੱਡੇ ਜਿਹੜੇ ਪਾਪੀ ਸੀ ਉਹਨਾਂ ਦਾ ਆਧਾਰ ਕਰ ਦਿੱਤਾ ਕਰਕੇ ਗੁਰੂ ਦੇ ਕੋਲ ਆਈਏ। ਗੁਰੂ ਦੀ ਜਦੋਂ ਬਾਣੀ ਪੜ੍ਹਦੇ ਨਾ, ਆਪਣੀ ਮਨ ਨੂੰ ਆਪਣੀ ਮਤ ਨੂੰ ਗੁਰੂ ਦੇ ਅੱਗੇ ਰੱਖਿਆ ਕਰੀਏ। ਮਨ ਵੇਚਿਆ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਗੁਰੂ ਭਲਾ ਕਰੇ ਸਾਧ ਸੰਗਤ ਜੀ, ਕੱਲ੍ਹ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਏ, ਸਾਵਣ ਦਾ ਮਹੀਨਾ ਚੜ੍ਹਨਾ। ਵੇਖੋ ਇੰਨੀ ਬਜ਼ੁਰਗਾਂ ਦੇ ਵਿੱਚ ਭਾਵਨਾ ਹੁੰਦੀ ਸੀ, ਕਹਿੰਦੇ ਸੀ ਪਹਿਲਾਂ ਮਹੀਨੇ ਦਾ ਨਾਂ ਨਹੀਂ ਲੈਣਾ, ਗੁਰਦੁਆਰੇ ਜਾਵਾਂਗੇ, ਭਾਈ ਦੇ ਮੂੰਹ ਜਾ ਕੇ ਮਹੀਨੇ ਦਾ ਨਾਮ ਸੁਣਾਂਗੇ। ਸਾਡੇ ਭਾਵੇਂ ਪੁਰਾਣੇ ਬਜ਼ੁਰਗ ਹੈ ਅਤੇ ਸੰਗਰਾਂਦੀਏ ਸਿੱਖ ਹੀ, ਸੰਗਰਾਂਦ 'ਤੇ ਜਾਂਦੇ, ਮੱਸਿਆ 'ਤੇ ਜਾਂਦੇ, ਪਰ ਸਾਧ ਸੰਗਤ ਜੀ ਬਾਣੀ ਦਾ ਸਤਿਕਾਰ ਬਹੁਤ ਕਰਦੇ। ਅੱਜ ਬਾਣੀ ਦੇ ਗੁਟਕੇ ਸਾਡੇ ਖੂਨਾਂ ਦੇ ਵਿੱਚ ਵੀ ਹੈ। ਮੇਰੇ ਹਿਸਾਬ ਨਾਲ ਜਿਹਦੇ ਖੂਨ ਦੇ ਵਿੱਚ ਜ਼ਿਆਦਾ ਬਾਣੀ ਹੈ, ਜਪੀ ਸਾਹਿਬ ਹੀ ਨਹੀਂ ਹੁੰਦਾ। ਸ਼ਰਧਾ ਖਤਮ ਹੋ ਰਹੀ ਹੈ, ਪਿਆਰ ਖਤਮ ਹੋ ਰਿਹਾ ਗੁਰੂ ਦੀ ਬਾਣੀ ਨਾਲ। ਸੋ ਕੱਲ੍ਹ ਨੂੰ ਆਪਾਂ ਠੀਕ 8:30-9 ਵਜੇ ਦੇ ਕਰੀਬ ਸਹਿਜ ਪਾਠ ਦੇ ਜੋ ਭੋਗ ਪਾਵਾਂਗੇ, ਲੰਗਰ ਪ੍ਰਸ਼ਾਦੇ ਬਣਨੇ, ਸਾਰੀ ਸੰਗਤ ਨੇ ਚੜ੍ਹਦੀ ਕਲਾ ਨਾਲ ਹੁੰਮ ਹੁੰਮਾ ਕੇ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਫੁੱਲ ਚੁੱਕ ਦੀ ਖਿਮਾ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪਹਿਲਾ ਸੁਣ ਵੱਡਾ ਆਖੇ ਸੋ ਕੋਏ ਕੇ ਬੜ ਵੱਡਾ ਡੀਠਾ ਹੋਏ ਕਹਿਣਾ ਵਾਲੇ ਤੇਰੇ ਰਾਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆਂ ਵਡਿਆਈਆ ਤੁਦ ਵਿਣ ਸਿੱਧੀ ਕਿਨਾ ਨਾ ਪਾਈਆ ਕਰਮਿਲਾ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸਾ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੀ ਨਾਮ ਕੀ ਲਾਗੈ ਭੂਖ ਉਤ ਭੁਖਾਈ ਖਾਈ ਚਲੀਆ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਉਹ ਮਰਾਏ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋਆ ਨਾ ਕੋਏ

ਸਾਜਿਸ ਨਾਤੇ ਰਾਂ ਗੁਜਰੀ ਮਹੱਲਾ ਚੌਥਾ ਕਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸੇ।

ਪ੍ਰਗਾਸੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ।

ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖੀਆਂ ਲਿਖਾਸ

ਮੇਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਰਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਿਮਰਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਾਨੋ ਜੁਗ ਮੈਂ ਸੁਖ ਵਾਸੀ

ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਪਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ

ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕ ਤਿਨਹ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਅਲੇ ਮਨ ਏਕ ਨ ਚਿਤ ਸ ਮੂੜ ਮਨਾ ਹਰ ਬਿਸਰਤ ਤੇ ਨਿਗੁਣ ਗਲਿਆ ਰਹਾਉ ਨਾ ਹੁਣ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।

ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਅਮਰ ਕਾਜ ਤੇਰਾ ਕਿਤਾ ਨਾ ਕਾਮੋ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾਂ ਜਾਤ ਰੰਗ ਮਾਇਆ ਕੈ ਰਹਾਓ।

ਉਚਾਰ ਦਪੇਦਾ ਜਾ ਕੋ ਭੇਵ ਨ ਪਾਵਨ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜਿੱਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਪੰਡਜ ਜਿਹੜਾ ਜ ਸੇ ਤਜ ਕਿਨੀ ਉਤ ਭੁਜ ਖਾਨ ਬਹੁਰ ਰਤ ਦਿਨੀ ਕਹੂੰ ਫੂਰ ਰਾਜਾ ਹੋ ਬੈਠਾ ਕਹੂੰ ਸਿਮਟ ਭਇਓ ਸੰਕਰ ਕਾਠਾ ਸਿਗਰੀ ਸ੍ਰੇਸ਼ਠ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਜਿਅਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਰ ਅਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ

ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾਉ ਦੁਸ਼ਟ ਦੁਖੀਅਨ ਕੋ ਚੈ ਕਰਤਾ ਸ੍ਰੀ ਅਸਤੁਜ ਜਪ ਹੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁ ਰਸਨਾ ਪਾਵਈ ਸੁਣੈ ਮੂੜ ਚਿਤ ਲਾਇ ਚਤਰ ਤਾਂ ਆਵਈ ਦੁਖ ਦਰਦ ਭਾਉ ਨਿਕਟ ਨੰ ਤਿਨ ਨਰਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਾਹਸ ਪੁਣ ਜਾਏ ਅਰਧ ਸਾਹਸ ਪੁਣ ਤੀਨ ਕਹਿ ਜਾਏ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ

ਸਹਿਜ ਵਿਚਾਰ ਆਪਣਾ ਜਨ ਮੁਜੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਖ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹਿਆ ਨੰਦ ਲੈ ਤੂੰ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਬਾਜ ਆਪ ਕਰੋ ਹਮਰੇ ਸਭ ਕਾਜ।

ਅੰਮ੍ਰਿਤਾ ਬੈਰੀਅਨ ਸੰਘਾਰੋ ਪ੍ਰਥਮ ਧਰੂ ਭਗਵਤ ਕੋ ਧਿਆਨਾ ਬਹੁਰ ਕਰੂ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰੋਚਾਰੂ ਚੂਕ ਹੋਏ ਕਬਲਿਓ ਸੁਧਾਰੂ ਕਬਿਉ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੁ ਜਗ ਮਾਹੀ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੀ ਦੋਹਰਾ ਪਰ ਹਰ ਜਨ ਦੋਈ ਇੱਕ ਹੈ ਬੇਬਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਕਾ ਸਮਾਇ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬਾਚ ਦੋਹਰਾ।

ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿਣਾ ਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ।

ਬੜੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੱਛੈ, ਤਿਸ ਕਾ ਹੋਏ ਉਧਾਰੋ। ਇਹ ਵਸਤੂ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਆ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ।

ਛੜ ਜਾਹੇ, ਪਾਉ ਜਲ ਬਿਖਮ ਸਗਾਹੋ, ਗੁਰ ਸ਼ਬਦ ਦੀ ਪਾਰ ਪਾਹੇ। ਚਿਨਕੋ ਲਗੀ ਪਿਆਸ, ਅੰਮ੍ਰਿਤ ਸੇ ਖਾਹੇ, ਕੱਲ

ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਬਾਂ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਆਂ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

0: ਗੁਰੂ ਗ੍ਰੰਥ ਸਾਹਿਬ ਸਿੰਘ ਜੀ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਹੈ ਜੀ। ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਹੁਣ ਆਪਦੇ ਸਨਮੁੱਖ ਸਤਿਕਾਰ ਜੋ ਗਿਆਨੀ ਜਸਵੀਰ ਸਿੰਘ ਜੀ ਆਪ ਜੀ ਨੂੰ ਗੁਰਮਤਿ ਦੇ ਵਿਚਾਰ ਗੁਰਮਤਿ ਦੇ ਕਿਤਾਬ ਨੂੰ ਸਰਨ ਖੋਣਗੇ ਜੀ। ਸੋ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਗੋਦ ਵਿੱਚ ਸੰਗਤੀ ਰੂਪ ਵਿੱਚ ਸਾਜਨ ਦੀ ਕਿਰਪਾਲਤਾ ਕਰੋ ਜੀ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਅੱਛਾ ਜੀ, ਠੀਕ।

ਜੁਗ ਅਟਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਚਵਰ ਤਾਕਤ ਦੇ ਮਾਲਕ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਵਾਹ ਵਾਹ ਸੱਚੇ ਪਾਤਸ਼ਾਹ ਉਹ ਵਾਹ ਧੰਨਿਆ ਧੰਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਤਨੀ ਲੋਕਾਈ ਕਿਤਨੇ ਜੀਵ ਆਪਾਂ ਨਮਸਕਾਰ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਬਾਣੀ ਵਿਚਾਰਦੇ ਹਾਂ ਧੰਨ ਨੇ ਗੁਰੂ ਪਾਤਸ਼ਾਹ ਜੀ ਸ਼ਾਮ ਦੇ ਦੀਵਾਨ ਸਜ ਰਹੇ ਗੁਰੂ ਕਿਰਪਾ ਹੋ ਰਹੀ ਆਪਾਂ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਗੁਰੂ ਘਰ ਦੇ ਸਤਿਕਾਰਤ ਕੀਰਤਨੀਏ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਭਲੇ ਨੇ ਕੀਰਤਨੀਏ ਚੰਗੇ ਨੇ ਗੁਰੂ ਜੀ ਦੇ ਕੀਰਤਨੀਏ ਆਪਾਂ ਨੂੰ ਕੀਰਤਨ ਸੁਣਾ ਰਹੇ ਸੀ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਸਮਝਣਾ ਵਿਚਾਰਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਅਸੀਸ ਦੇਣ ਆਪਾਂ ਜੁੜੀਏ ਆਪਾਂ ਨੂੰ ਸਮਝ ਆਵੇ ਆਪ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਗੁਰਫਤਿਹ ਦੀ ਸਾਂਝ ਲਈ ਬੇਨਤੀ ਕਰਦਾ ਸਾਰੇ ਜਾਣੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਿੱਤ ਇੱਕ ਚੇਤਾ ਦੋ ਸ਼ਬਦ ਆ ਦੋਨੋਂ ਬੜੇ ਨੇੜੇ ਨੇੜੇ ਆ ਚੇਤੇ ਕਰਨਾ ਆ ਯਾਦ ਕਰਨਾ ਆ ਵਾਹਿਗੁਰੂ ਜੀ ਦੀ ਇੱਕ ਦਾਤ ਆ ਸਾਨੂੰ ਸਾਰਿਆਂ ਨੂੰ ਮਿਲੀ ਚੇਤਾ ਸ਼ਕਤੀ ਰੱਬੀ ਦਾਤ ਆ ਅਸੀਂ ਜੋ ਵੇਖਦੇ ਹਾਂ ਅਸੀਂ ਜੋ ਸੁਣਦੇ ਹਾਂ ਅਸੀਂ ਜੋ ਸਪਰਸ਼ ਕਰਦੇ ਹਾਂ ਅਸੀਂ ਜੋ ਸੁੰਘਦੇ ਹਾਂ ਸਾਨੂੰ ਉਹ ਚੇਤੇ ਆ ਜਾਂਦਾ ਅਸੀਂ ਬਹੁਤ ਕੁਝ ਬੜੇ ਨੇ ਜਿਹੜੇ ਇੱਕ ਵਾਰੀ ਕਿਸੇ ਨੂੰ ਮਿਲ ਲੈਣਾ ਭੁੱਲਦੇ ਨਹੀਂ ਬੜੇ ਆਪਣੇ ਚੋਂ ਕਿਸੇ ਦੀ ਕੋਈ ਗੱਲ ਸੁਣ ਲਈ ਅਸੀਂ ਭੁੱਲਦੇ ਨਹੀਂ ਪਰ ਉਹ ਹੋਵੇ ਮੇਰੇ ਕੰਮ ਦੀ ਆਪਣੇ ਦੇ ਕੰਮ ਦੀ ਹੋਵੇ ਅਸੀਂ ਭੁੱਲਦੇ ਨਹੀਂ ਕਿਉਂਕਿ ਜੋ ਸਾਨੂੰ ਲੋੜੀਂਦਾ ਆ ਜੋ ਸਾਨੂੰ ਚਾਹੀਦਾ ਆ ਅਸੀਂ ਭੁੱਲਦੇ ਨਹੀਂ ਇਸੇ ਕਰਕੇ ਸਾਨੂੰ ਸਭ ਕੁਝ ਯਾਦ ਆ ਖਾਣਾ ਪੀਣਾ ਹੱਸਣਾ ਸੌਣਾ ਇਹ ਯਾਦ ਆ ਆਪਾਂ ਨੂੰ ਕੀ ਖਾਣਾ ਕਦੋਂ ਖਾਣਾ ਕਦੀ ਭੁੱਲਦੇ ਨਹੀਂ ਕੀ ਪੀਣਾ ਕਦੋਂ ਪੀਣਾ ਕਦੀ ਭੁੱਲਦੇ ਨਹੀਂ ਝੱਟ ਯਾਦ ਆ ਜਾਂਦਾ ਹੈ ਖੁਸ਼ੀ ਦੀ ਥਾਂ 'ਤੇ ਜਾਂਦੇ ਹੱਸਦੇ ਹਾਂ ਜੀਵਨ ਵਿੱਚ ਖੁਸ਼ੀਆਂ ਚਾਹੀਦੀਆਂ ਸਾਨੂੰ ਯਾਦ ਆ ਭੁੱਲਦੇ ਨਹੀਂ ਸੌਣ ਦਾ ਵਕਤ ਆ ਸਮਾਂ ਆ ਗਿਆ ਬਿਸਤਰਾ ਚਾਹੀਦਾ ਨੀਂਦ ਆਉਂਦੀ ਆ ਅਸੀਂ ਭੁੱਲਦੇ ਨਹੀਂ ਇਹ ਸੁਭਾਵਿਕ ਆ ਇਹ ਚੀਜ਼ਾਂ ਕੁਦਰਤੀ ਸਾਨੂੰ ਯਾਦ ਸਾਡੇ ਜਿਹਨ ਵਿੱਚ ਵਸੀਆਂ ਹੋਈਆਂ ਨੇ ਖਿਆਲ ਕਰਨਾ ਭੁੱਲਿਆ ਕੀ ਆ ਯਾਦ ਤਾਂ ਹੈ ਕਿ ਨਾ ਭੁੱਲਿਆ ਕੀ ਆ ਇੱਕ ਸੱਚਾਈ ਆ ਦੁਨੀਆਂ ਦੇ ਅੰਦਰ ਜੋ ਵਸਤੂ ਸਾਡੇ ਕੋਲ ਹੈ ਉਹ ਸਾਨੂੰ ਯਾਦ ਹੈ ਕੋਈ ਲੈ ਗਿਆ ਤਾਂ ਵੀ ਯਾਦ ਆ ਲੈ ਆਏ ਹਾਂ ਤਾਂ ਵੀ ਯਾਦ ਹੈ ਪਰ ਦਿੱਤੀ ਕਿਹਨੇ ਆ ਇਹ ਭੁੱਲ ਜਾਂਦੀ ਆ ਜੋ ਕੁਝ ਹੈ ਉਹ ਦਿੱਤਾ ਕਿਸ ਨੇ ਦਿੱਤਾ ਆ ਮੇਰਾ ਆ ਆਪਾਂ ਹੀ ਕਹਿੰਦੇ ਹਾਂ ਮੇਰਾ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੋ ਸਲੋਕਾਂ ਰਾਹੀਂ ਸਮਝਾਇਆ ਸਲੋਕ ਨੰਬਰ 7 ਸਲੋਕ ਨੰਬਰ 8 57 ਸਲੋਕਾਂ ਦੀ ਲੜੀ ਵਿੱਚੋਂ ਦੋ ਸਲੋਕ ਆ ਤਨ ਧਨ ਜੈ ਤੋ ਕਹ ਦਿਓ
ਤੈਨੂੰ ਜਿਹਨੇ ਤਨ ਦਿੱਤਾ, ਤੈਨੂੰ ਜਿਹਨੇ ਧਨ ਦਿੱਤਾ, ਤਾਂ ਸਿਉਂ ਨਿਉ ਨਾ ਕੀ, ਤੂੰ ਨਾਲ ਪਿਆਰ ਨਹੀਂ ਕਰਦਾ। ਪਿਆਰ ਦਾ ਅਰਥ ਕੀ ਹੈ? ਯਾਦ, ਕਿਉਂਕਿ ਜਿਹਨੂੰ ਪਿਆਰ ਕਰਦੇ ਹਾਂ ਯਾਦ ਆ, ਉਹ ਯਾਦ ਹੈ ਤਾਂ ਹੀ ਉਹ ਪਿਆਰ ਕਰਦੇ ਹਾਂ, ਭੁੱਲ ਕਿਉਂ ਨਹੀਂ ਗਏ। ਤਨ ਧਨ ਜੈ ਤੋ ਕਹੋ ਦੀਓ ਤਾਂ ਸਿਉਂ ਨਿਉ ਨਾ ਕੀਨ, ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਤੀਨ। ਹੁਣ ਕਿਉਂ ਡੋਲਦਾ ਹੈ, ਹੁਣ ਕਿਉਂ ਭਟਕਦਾ ਹੈ, ਹੁਣ ਤੈਨੂੰ ਟਿਕਾ ਕਿਉਂ ਨਹੀਂ? ਕਾਰਨ ਕੀ ਆ? ਜਿਸਨੇ ਇਹ ਤੈਨੂੰ ਦਿੱਤਾ ਸੀਗਾ ਤੂੰ ਉਹਨੂੰ ਭੁੱਲ ਗਿਆ। ਕੋਈ ਦੇਣ ਵਾਲਾ ਹੈਗਾ ਨਾ, ਭੁੱਲ ਗਏ। ਸਾਡੀ ਇੱਕ ਮਨੁੱਖੀ ਫਿਤਰਤ ਆ, ਮਨੁੱਖੀ ਕਮਜ਼ੋਰੀ ਹੈ ਇੱਕ, ਅਸੀਂ ਭੁੱਲ ਜਾਂਦੇ ਹਾਂ। ਕਈ ਵਾਰੀ ਹੁੰਦਾ ਸਾਨੂੰ ਕੋਈ ਮਿੱਤਰ ਦੋਸਤ ਰਿਸ਼ਤੇਦਾਰ ਮਿਲਦਾ, ਕੀ ਗੱਲ ਹੈ ਭੁੱਲ ਗਏ ਹੋ, ਆਪਾਂ ਵੀ ਕਹਿ ਦਿੰਦੇ ਕੀ ਗੱਲ ਹੈ ਭੁੱਲ ਗਏ ਹੋ। ਇਹਦਾ ਮਤਲਬ ਜਿਹਦੇ ਨਾਲ ਜੁੜੇ ਸੀ ਉਹ ਭੁੱਲ ਗਿਆ, ਜਿਹਦੇ ਤੋਂ ਮਿਲਦਾ ਸੀ ਉਹ ਭੁੱਲ ਗਿਆ। ਕਾਰਨ ਕੀ ਆ? ਉਹਦੀ ਥਾਂ 'ਤੇ ਦੂਜਾ ਆ ਗਿਆ। ਪਹਿਲੇ ਨੂੰ ਇਗਨੋਰ ਕਰਨਾ, ਪਹਿਲੇ ਨੂੰ ਭੁੱਲਣ ਦਾ ਮੇਨ ਕਾਰਨ ਹੀ ਇਹ ਆ, ਸਾਨੂੰ ਉਹਦੀ ਥਾਂ 'ਤੇ ਦੂਜਾ ਆ ਗਿਆ। ਗੁਰੂ ਦੀ ਥਾਂ 'ਤੇ ਤਾਂ ਦੂਜਾ ਕੋਈ ਨਹੀਂ ਗਾ, ਉੱਥੇ ਦੂਜਾ ਕੋਈ ਵੀ ਨਹੀਂ ਗਾ, ਉਹ ਕਿਉਂ ਭੁੱਲੇ? ਰੱਬ ਦੀ ਥਾਂ 'ਤੇ ਦੂਜਾ ਰੱਬ ਨੇ ਗਾ, ਉਹ ਕਿਉਂ ਭੁੱਲੇ? ਮੈਨੂੰ ਯਾਦ ਹੈ ਪਰਸੋਂ ਆਪਾਂ ਗੱਲ ਕੀਤੀ ਸੀ, ਤੁਧ ਬਿਨ ਦੂਜਾ ਨਾ ਹੀ ਕੋਈ। ਕਿਆ ਤੇਰੇ ਬਿਨਾਂ ਦੂਜਾ ਹੈ ਹੀ ਨਹੀਂ, ਫਿਰ ਤੈਨੂੰ ਭੁੱਲਾ ਕਿਉਂ? ਤੂੰ ਤਾਂ ਯਾਦ ਰਹਿਣਾ ਚਾਹੀਦਾ। ਜਿਹੜੇ ਪਦਾਰਥ ਚੀਜ਼ ਵਸਤੂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਅਸੀਂ ਕਦੀ ਨਹੀਂ ਭੁੱਲਦੇ। ਸਾਨੂੰ ਪਤਾ ਇਹਦੇ ਬਿਨਾਂ ਜ਼ਿੰਦਗੀ ਨਹੀਂ, ਇਹਦੇ ਬਿਨਾਂ ਜੀਵਨ ਨਹੀਂ ਗਾ। ਔਰ ਖਿਆਲ ਕਰਨਾ, ਅਸੀਂ ਤਨ ਲੈ ਕੇ ਆਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗ ਮਾਰੂ ਅੰਦਰ ਇੱਕ ਪ੍ਰਸ਼ਨ ਉਤਰਿਆ, ਪਰਮਾਤਮਾ ਨੇ ਕਿਸੇ ਜੁਗਤੀ ਨਾਲ, ਜੁਗਤੀ ਉਹਦੀ ਆ, ਉਹਨੇ ਸਾਡੇ ਤਨ ਅਤੇ ਮਨ ਦੋਹਾਂ ਨੂੰ ਇਕੱਠਾ ਦੁਨੀਆ 'ਚ ਭੇਜਿਆ। ਇਕੱਲਾ ਤਨ ਨਹੀਂ, ਇਕੱਲਾ ਮਨ ਵੀ ਨਹੀਂ, ਇਸ ਤਨ ਦੇ ਵਿੱਚ ਆਤਮਾ ਆ, ਜਿਹਨੂੰ ਆਪਾਂ ਜੀਵ ਆਤਮਾ ਕਹਿੰਦੇ ਹਾਂ। ਜੇ ਤਨ ਵਿੱਚ ਜੀਵ ਆਤਮਾ ਨਹੀਂ ਸਕ ਜਾਣੇ, ਉਹ ਤਨ ਕਿਸੇ ਵੀ ਕੰਮ ਦਾ ਨਹੀਂਗਾ। ਬੜੇ ਬੁੱਤ ਆ ਦੁਨੀਆ ਦੇ ਅੰਦਰ, ਆਪਣੇ ਬਾਹਰ ਗੁਰਸਿੱਖਾਂ ਦੇ ਬੁੱਤ ਲੱਗੇ ਆ, ਸਰੀਰ ਆ, ਵਿੱਚ ਆਤਮਾ ਤਾਂ ਨਹੀਂ, ਜੀਵ ਆਤਮਾ ਨਹੀਂ ਕੀ, ਸਰੀਰ ਆ। ਕੜਬੂਤ ਆ ਵੱਖਰੀ, ਇਹ ਵੱਖਰੀ ਗੱਲ ਆ। ਅਸੀਂ ਇੱਕ ਯਾਦ ਵਰੋਂ ਉਹਨਾਂ ਨੂੰ ਸਮਰਪਿਤ, ਉਹਨਾਂ ਦੀਆਂ ਦੇਣਾ ਯਾਦ ਕਰਦੇ ਹਾਂ, ਇਹ ਗੁਰਮੁਖ ਪਿਆਰੇ ਵੇਖ ਕੇ ਸਾਨੂੰ ਯਾਦ ਆਉਂਦਾ ਆ। ਕਲਬੂਤ ਅੱਜ ਕੱਲ੍ਹ ਖਾਸ ਤੌਰ 'ਤੇ ਸ਼ੋਰੂਮਾਂ ਦੇ ਵਿੱਚ ਪਏ ਨੇ, ਵਧੀਆ ਕੱਪੜੇ ਪਾਏ, ਵਧੀਆ ਗਹਿਣੇ ਪਾਏ ਆ, ਲੇਕਿਨ ਹੈ ਤਾਂ ਡੇਡਿਆ ਹਨ। ਤਨ ਅਤੇ ਮਨ ਦੋਨੋਂ, ਰਾਗ ਮਾਰੂ ਦਾ ਬਚਨ ਹੈ, ਕਲਾ ਉਪਾਏ ਧਰੀ ਸਭ ਧਰਣੀ ਜਲ ਅਗਨੀ ਕਾ ਬੰਧ ਕੀਆ, ਇਕੱਠੇ ਕਰਤੇ ਦੋਨੋਂ। ਜਦੋਂ ਸਰੀਰ ਨੂੰ ਦੁਨੀਆਂ ਦੇ ਅੰਦਰ ਭੇਜਿਆ, ਕੱਲਾ ਨੇ ਇਹਦੇ 'ਚ ਜੀਵ ਆਤਮਾ ਪਾ ਕੇ ਭੇਜੀ ਆ, ਦੋਨੋਂ ਇਕੱਠੇ ਆਏ। ਜਦੋਂ ਜਨਮ ਹੋਇਆ ਦੋਨੋਂ ਇਕੱਠੇ ਆਏ ਆ, ਦੋਹਾਂ ਨੇ ਇਕੱਠੇ ਵਿਚਰਨਾ ਹੈ, ਇਕੱਠੇ ਰਹਿਣਾ ਹੈ, ਉਦੋਂ ਤੱਕ ਜਦੋਂ ਤੱਕ ਪਰਮਾਤਮਾ ਆਪਣੀ ਦਿੱਤੀ ਹੋਈ ਜੀਵ ਆਤਮਾ ਜਿਹੜੀ ਸਾਡੇ ਵਿੱਚ ਹੈ ਉਹ ਵਾਪਸ ਨਹੀਂ ਲੈ ਲੈਂਦਾ, ਉਦੋਂ ਤੱਕ ਦੋਨੋਂ ਇਕੱਠੇ ਆ। ਤਨ ਸਰੀਰ ਨੂੰ ਇਸ ਗੱਲ ਦਾ ਪਤਾ ਆ ਕਿ ਜਦੋਂ ਤੱਕ ਇਹ ਮੇਰੇ ਅੰਦਰ ਹੈ ਉਦੋਂ ਤੱਕ ਮੇਰੀ ਵਕਤ ਆ, ਉਦੋਂ ਤੱਕ ਮੇਰਾ ਨਾਂ ਆ ਦੁਨੀਆ ਅੰਦਰ। ਜਦੋਂ ਇਹ ਚਲੀ ਗਈ ਮੈਨੂੰ ਕਿਸੇ ਨੇ ਪੁੱਛਣਾ ਨੀਗਾ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖਵਾਸੀ ਬਾਲ ਗੋਪਾਲੇ, ਤੇਰੇ ਕਰਕੇ ਮੈਂ ਸੁਖੀ ਵਸਦੀ ਹਾਂ, ਆਪਾਂ ਇਕੱਠੇ ਰਹਿੰਦੇ ਹਾਂ। ਤੂੰ ਇੱਕ ਮੈਨੂੰ ਵਚਨ ਦੇ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਸੰਸਾਰ ਅੰਦਰ ਆਪਾਂ ਕੀ ਕਰਦੇ ਹਾਂ, ਸਾਡਾ ਜਿਹਦੇ ਨਾਲ ਸੰਬੰਧ ਹੈ, ਜਿਹਦੇ ਤੋਂ ਦਾਤਾਂ ਮਿਲਣੀਆਂ, ਦੋਸਤੀ ਆ, ਅੱਜ ਕੱਲ੍ਹ ਦਾ ਜ਼ਮਾਨਾ ਪਿਆਰ ਹੈ ਕਹਿ ਦਿੰਦੇ ਹਾਂ, ਉਦੋਂ ਕੀ ਹੁੰਦਾ? ਉਦੋਂ ਅਸੀਂ ਇਕਰਾਰ ਕਰਦੇ ਹਾਂ ਮੈਂ ਤੈਨੂੰ ਛੱਡਾਂਗਾ ਨਹੀਂ, ਤੇਰਾ ਪੱਲਾ ਤੇਰੀ ਬਾਹ ਨਹੀਂ ਛੱਡਾਂਗਾ। ਕਿੰਨਾ ਚਿਰ ਬਾਹ ਲੱਗਦੀ ਆ। ਹੁਣ ਇਹ ਸਰੀਰ ਜਿਹੜਾ, ਤਨ ਜਿਹੜਾ ਆਤਮਾ ਨੂੰ ਕਹਿ ਰਿਹਾ, ਅਤੇ ਪੰਜਵੇਂ ਬਾਪੂ ਜੀ ਕਹਿੰਦੇ ਨੇ ਉਹ ਅੱਗੋਂ ਜੀਵ ਆਤਮਾ ਦਾ ਜਿਹੜਾ ਉਤਰਿਆ, ਪਿਰ ਕਹੇ ਆ ਹੋ ਹੁਕਮੀ ਬੰਦਾ, ਉਹ ਭਾਰੋ ਸਵਾਮੀ ਜਿਸ ਕਾਣ ਨਾ ਛੱਡਾ।
ਮੈਂ ਤੇ ਹੁਕਮ ਦੇ ਵਿੱਚ ਆਇਆ, ਉਹਨੇ ਹੁਕਮ ਕੀਤਾ, ਮੇਰਾ ਤੇਰੇ ਨਾਲ ਸੰਬੰਧ ਜੁੜਿਆ, ਤੈਨੂੰ ਤੇਰਾ ਸਰੀਰ ਮੈਨੂੰ ਮਿਲਿਆ, ਤੇਰੇ ਵਿੱਚ ਆ ਗਿਆ, ਉਹਦੇ ਹੁਕਮ ਦੇ ਵਿੱਚ ਆ। ਤੇ ਜਦੋਂ ਉਹਦਾ ਹੁਕਮ ਹੋਣਾ ਉਦੋਂ ਮੈਂ ਵਾਪਸ ਚਲੇ ਜਾਣਾ ਹੈ। ਜਿੱਚਰ ਰੱਖੇ ਬਚਨ ਆਉਂਦਾ ਆ, ਉਹਨਾਂ ਚਿਰ ਮੈਂ ਤੇਰੇ ਵਿੱਚ ਰਹਿਣਾ, ਜਦੋਂ ਉਹਦਾ ਹੁਕਮ ਹੋਇਆ ਤਾਂ ਮੈਂ ਛੱਡ ਕੇ ਤੈਨੂੰ ਚਲੇ ਜਾਣਾ ਹੈ। ਪਿਆਰ ਸੰਬੰਧ ਸਰੀਰ ਨੂੰ ਇਹ ਗੱਲ ਪਤਾ ਆ, ਆਪਾਂ ਨੂੰ ਪਤਾ ਆ ਉਦੋਂ ਤੱਕ ਖਾਣੇ ਪਦਾਰਥ ਆ ਜਿੰਨਾ ਚਿਰ ਇਹ ਸਭ ਕੁਝ ਹੈ। ਪਰ ਲੇਕਿਨ ਖਿਆਲ ਕਰਨਾ ਇਹ ਜਿੱਥੇ ਇਹ ਤਿੰਨ ਅਵਸਥਾਵਾਂ ਕਹਿੰਦਾ ਤਰਨ ਆਪੋ ਇਉਂ ਹੀ ਗਏ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਾਰ ਮਨੋ ਔਦ ਜਾਤ ਹੈ ਪੀਤ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਹਨ। ਬਚਪਨ ਅੱਗੇ ਜਵਾਨੀ ਦਿਸਦੀ ਹੈ, ਜਵਾਨੀ ਅੱਗੇ ਵਡੇਪਾ ਦਿਸਦਾ, ਵਡੇਪਾ ਅੱਗੇ ਵੇਖੀਏ ਨਹੀਂ। ਗੁਰਬਾਣੀ ਤੇ ਕਹਿੰਦੀ ਅਗਾਹਾਂ ਕੁਤਰਾਗ ਅੱਗੇ ਵੇਖ, ਅਸੀਂ ਜੀਵਨ ਵਿੱਚ ਕਹਿੰਦੇ ਅੱਗੇ ਵੇਖ, ਅੱਗੇ ਚੱਲੀਏ ਅੱਗੇ ਕੀ ਆ, ਅਗਲਾ ਸੋਚੀਏ ਅੱਗੇ ਬਾਰੇ ਸੋਚਣਾ। ਕਹਿੰਦਾ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿੱਤ ਘਰ ਗਾਵੋ ਸੋਹੇਲਾ ਸਿਵਰਿਓ ਸਿਰਜਣ ਹਾਰੋ। ਉਹਨੂੰ ਯਾਦ ਕਰੀਏ, ਉਹਦੇ ਗੀਤ ਗਾਈਏ ਜਿੱਥੇ ਜਾਣਾ ਆ, ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਭੇ ਉੱਥੇ ਜਾਣਾ। ਜਦੋਂ ਹੁਣ ਵਡੇਪੇ ਵਿੱਚ ਅੱਗੇ ਵੇਖਦੇ, ਅੱਗੇ ਮੌਤ ਹੈ ਇਹ ਕਿਸੇ ਨੂੰ ਪ੍ਰਵਾਨ ਨਹੀਂ, ਅਤੇ ਪਿੱਛੇ ਦੇਖਦੇ ਹਾਂ ਇਹ ਸੁਭਾਵਕ ਆ। ਮੰਜ਼ਿਲ 'ਤੇ ਪਹੁੰਚ ਕੇ ਬੰਦਾ ਪਿੱਛੇ ਵੇਖਦਾ ਕਿੱਥੋਂ ਚੱਲੇ ਹਾਂ, ਅੱਗੇ ਤਾਂ ਕੁਛ ਨਹੀਂ ਰਹਿ ਗਿਆ। ਕਹਿੰਦਾ ਵਡੇਪੇ ਵਿੱਚ ਆ ਕੇ ਅੱਗੇ ਕੁਛ ਨਹੀਂ ਰਹਿ ਗਿਆ, ਅੱਗੇ ਜਾਣ ਦੀ ਤਿਆਰੀ ਨਹੀਂ, ਅੱਗੇ ਪਤਾ ਮੌਤ ਆ। ਜੇ ਤਾਂ ਇਹ ਗੱਲ ਪ੍ਰਵਾਨ ਕਰ ਲਈਏ ਮਰਨ ਆ, ਹਰ ਹਾਲਤ ਮਰਨ ਆ, ਵਕਤ ਆਉਣਾ ਚਲੇ ਜਾਣਾ। ਬਿਰਧ ਪਿਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ। ਭਗਵਾਨ ਮੈਂ ਵੀ ਹਾਂ, ਤੁਸੀਂ ਵੀ ਜਿਹੜੇ ਮੇਰੀ ਉਮਰ ਦੇ ਆ 60 ਸਾਲ ਤੋਂ ਉੱਪਰ, ਕਿਉਂਕਿ ਗੁਰਬਾਣੀ ਕਹਿੰਦੀ ਆ 60 ਕੀ ਵਡੇਪਾ ਆਵੇ, ਬਜ਼ੁਰਗੀ ਦੀ ਪਹਿਚਾਣ ਕੀ ਜਦੋਂ 60 ਸਾਲ ਹੋ ਗਏ। ਚਿੱਟੇ ਅੱਜ ਕੱਲ੍ਹ ਹੋ ਜਾਂਦੇ ਆ, ਕਾਰਨ ਕਮਜ਼ੋਰੀ ਹੋ ਸਕਦੀ ਆ। ਅੱਜ ਕੱਲ੍ਹ ਵਾਲਾਂ ਦਾ ਚਿੱਟੇ ਹੋਣਾ ਕੋਈ ਵੱਡੀ ਗੱਲ ਨਹੀਂ ਗੀ, ਕਦੀ ਸਮਾਂ ਸੀਗਾ ਕਿ ਵਾਲਾਂ ਦਾ ਚਿੱਟੇ ਹੋਣਾ ਇਸ ਗੱਲ ਦਾ ਲਖਾਇਕ ਸੀ ਕਿ ਬੰਦਾ ਬੁੱਢਾ ਹੋ ਗਿਆ। ਕਾਲੀ ਹੂੰ ਹੁਣ ਧੌਲੇ ਆਏ, ਕਾਲੀ ਸੀ ਧੌਲੇ ਹੋ ਗਏ ਆ। ਲੇਕਿਨ ਇਹ ਤਾਂ ਨਿਸ਼ਾਨੀ ਹੈ ਕਿ ਨਾ ਵਡੇਪਾ ਆਇਆ 60 ਜਦੋਂ ਉਮਰੇ ਨਹੀਂ ਹੋ ਗਈ ਆ, 85 ਪੱਗ ਖਿੱਸੈ 60 ਕੇ ਵਡੇਪਾ ਆਵੇ, 70 ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੇ। ਹੁਣ ਜਦੋਂ ਇਹ ਵਕਤ ਆਉਂਦਾ ਤੇ ਬੰਦਾ ਸੁਕਣਾ ਤੇ ਅਗਾਂਹ ਸਿੱਖਣਾ ਅੱਗੇ ਅੱਗੇ ਵਾਸਤੇ, ਆਗੇ ਕਹੋ ਕੁਛ ਕਿਛ ਤੁਲਹਾ ਬੰਦ ਹੋ ਕਿਆ ਪ੍ਰਵਾਸਾ ਤਨ ਕਾ, ਅੱਗੇ ਵਾਸਤੇ ਕੁਝ ਤਿਆਰੀ ਕਰੀਏ ਕਹਿੰਦਾ ਅੱਗੇ ਨਹੀਂ, ਅਗਲਾ ਯਾਦ ਨਹੀਂ ਪਿਛਲਾ ਯਾਦ ਹੈ ਤੇ ਪਿੱਛੇ ਵੇਖਦੇ ਹਾਂ। ਫਿਰ ਬਚਪਨ ਜਵਾਨੀ ਦੀਆਂ ਗੱਲਾਂ ਸਾਡੇ ਤੁਹਾਡੇ ਕੋਲ ਆ। ਪਾਤਸ਼ਾਹ ਕਹਿੰਦੇ ਨੇ ਤਨ ਤਨ ਜੈ ਤੋ ਕਹ ਦੀਓ ਤਾਂ ਸਿਓ ਨਿਓ ਨਾ ਕੀਨ ਕਹੋ ਨਾਨਕ ਨਰ ਬਾਬਰੇ ਆਵ ਕਿਉਂ ਡੋਲਤ ਦੀਨ। ਫਿਰ ਕਹਿੰਦੇ ਨੇ ਤਨ ਧਨ ਸੰਪੈ ਸੁਖ ਦੀਓ ਅਰ ਜੈ ਨੀਕੇ ਤਾਮ, ਸਾਰੇ ਆ ਗਏ ਪਦਾਰਥ। ਤਨ ਧਨ ਸੰਪੈ, ਸੰਪਦਾ ਜਿੰਨੀ ਵੀ ਆ, ਕੋਠੀਆਂ ਆ, ਕਾਰੋਬਾਰ ਆ, ਜਿੰਨਾ ਵੀ ਆ, ਸੋਹਣੇ ਘਰ ਦਿੱਤੇ ਤੇ ਘਰ ਦੇ ਸਾਰੇ ਸੁੱਖ ਦਿੱਤੇ, ਇਕੱਲਾ ਘਰ ਹੀ ਨਹੀਂ ਦਿੱਤਾ, ਘਰ ਦੇ ਸੁੱਖ ਸਾਰੇ ਦਿੱਤੇ ਆ। ਤੇ ਪਾਤਸ਼ਾਹ ਕਹਿੰਦੇ ਨੇ ਮੂਰਖਾ ਹਾਲੇ ਵੀ ਰੱਬ ਨੂੰ ਚੇਤੇ ਨਹੀਂ ਕਰਦਾ, ਹਾਲੇ ਵੀ ਨਹੀਂ। ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੇ, ਕਿਉਂ ਨਹੀਂ ਭਜਦਾ, ਕਿਉਂ ਨਹੀਂ ਯਾਦ ਕਰਦਾ ਭਗਵਾਨ ਪਰਮਾਤਮਾ ਨੂੰ। ਜੇ ਭੁੱਲ ਜਾਈਏ ਉਹਦੀ ਸਾਡੇ 'ਤੇ ਉਹਦਾ ਅਸਰ ਕੀ ਹੁੰਦਾ, ਕਦੀ ਖਿਆਲ ਕਰਨਾ ਜਦੋਂ ਭੁੱਲ ਜਾਈਏ ਅਸਰ ਕੀ ਹੁੰਦਾ, ਦੁੱਖ ਆਉਂਦਾ, ਹੋਰ ਕੁਛ ਨਹੀਂ। ਭੁੱਲ ਦਾ ਜਿਹੜਾ ਫਲ ਆ ਕਹਿੰਦਾ ਉਹ ਦੁੱਖ ਆ। ਰੱਖਿਆ ਹੋਇਆ ਧਨ ਕੋਈ ਚੀਜ਼ ਘਰ ਵਿੱਚ ਭੁੱਲ ਜਾਈਏ, ਸਾਰਾ ਘਰ ਫਲੋਰ ਮਾਲਦੇ, ਰੱਖੀ ਵੀ ਆ ਪਿਆ, ਕੱਲ੍ਹ ਕੀ ਆ ਭੁੱਲ ਗਏ, ਤਲਖੀ ਕਿੰਨੀ ਹੁੰਦੀ ਆ, ਗੁੱਸਾ ਕਿੰਨਾ ਹੁੰਦਾ, ਕ੍ਰੋਧ ਕਿੰਨਾ ਆਉਂਦਾ ਆ। ਕਿਉਂ? ਕਿਉਂਕਿ ਭੁੱਲ ਗਏ ਹਾਂ। ਉਹਨਾਂ ਚਿਰ ਦੁਖੀ ਹਾਂ ਉਹਨਾਂ ਚਿਰ
ਜਦੋਂ ਮਿਲ ਜਾਏ ਤੇ ਇੱਕਦਮ ਸਕੂਨ ਮਿਲਦਾ, ਸ਼ਾਂਤੀ ਮਿਲਦੀ ਆ। ਇਹ ਸੰਸਾਰ ਦੀ ਗੱਲ ਕਰ ਰਹੇ ਹਾਂ। ਧਨ ਦਾ ਭੁੱਲ ਜਾਣਾ ਦੁੱਖ ਪੈਦਾ ਕਰਦਾ, ਪਰਿਵਾਰ ਦਾ ਭੁੱਲ ਜਾਣਾ ਦੁੱਖ ਪੈਦਾ ਕਰਦਾ ਹੈ। ਬਹੁਤ ਘੱਟ ਚਾਂਸਿਸ ਨੇ ਦੁਨੀਆਂ ਦੇ ਅੰਦਰ, ਬਹੁਤ ਘੱਟ ਅੱਜ ਦੇ ਸਮੇਂ 'ਚ ਜਿੱਥੇ ਬੰਦੇ ਦੀ ਯਾਦਾਸ਼ਤ ਚਲੀ ਜਾਂਦੀ ਆ, ਬਹੁਤ ਘੱਟ ਚਾਂਸਿਸ ਨੇ। ਅੱਜ ਕੱਲ੍ਹ ਮੈਡੀਕਲ ਸਾਇੰਸ ਬਹੁਤ ਅਗਾਂਹ ਚਲੀ ਗਈ ਆ, ਜਿੱਥੇ ਬੰਦੇ ਦੀ ਯਾਦਾਸ਼ਤ ਚਲੀ ਜਾਂਦੀ ਹੈ, ਬੰਦੇ ਨੂੰ ਚੇਤਾ ਭੁੱਲ ਗਿਆ, ਆਪਣੇ ਧੀ ਪੁੱਤ ਸਾਹਮਣੇ ਖਲੋਤੇ ਆ, ਪੁੱਛਦਾ ਇਹ ਕੌਣ ਆ, ਆਪਣੇ ਘਰਾਂ 'ਚ ਬਜ਼ੁਰਗ ਕੌਣ ਆ, ਹੁਣ ਕਾਰਨ ਕੀ ਆ, ਭੁੱਲ ਗਏ ਆ, ਮੇਰੇ ਸੀ, ਮੇਰੇ ਆਪਣੇ ਸੀ, ਭੁੱਲ ਗਏ ਆ। ਦੁਨੀਆਂ ਦੇ ਅੰਦਰ ਜਿਹੜੀ ਚੀਜ਼ ਭੁੱਲ ਜਾਂਦੇ ਦੁੱਖ ਆ, ਅਤੇ ਜੇ ਰੱਬ ਭੁੱਲ ਗਿਆ, ਅੱਜ ਦਾ ਮੁੱਖ ਵਾਕ ਹਰ ਵਿਸਰਤ ਸਦਾ ਖੁਆਰੀ, ਸਦਾ ਹੀ ਖੁਆਰੀ, ਸਦਾ ਹੀ ਦੁੱਖ ਆ ਜਦੋਂ ਕੇਵਲ ਰੱਬ ਭੁੱਲਦਾ। ਸਾਡੇ ਜਿਹੜੇ ਬਜ਼ੁਰਗ, ਜਿਹੜੇ ਧਾਰਮਿਕ ਜੀਵਨ ਜਿਹਨਾਂ ਦਾ, ਜਿਹੜੇ ਸਮਰਪਿਤ ਨੇ, ਜਿਹਨਾਂ ਨੂੰ ਥੋੜ੍ਹੀ ਬਹੁਤੀ ਸਮਝ ਆ, ਉਹ ਇਹ ਕਹਿ ਦਿੰਦੇ ਆ ਰੱਬ ਨਹੀਂ ਭੁੱਲਣਾ ਚਾਹੀਦਾ, ਬਾਕੀ ਦਾ ਕੋਈ ਨਹੀਂ। ਆਪਾਂ ਕਹਿ ਦਿੰਦੇ ਰੱਬ ਨਾ ਭੁੱਲੇ, ਤੂੰ ਨਹੀਂ ਭੁੱਲਣਾ ਚਾਹੀਦਾ। ਖਵਾਲ ਕਮਾਲ ਦੀ ਗੱਲ ਹੈ, ਬਾਬਾ ਫਰੀਦ ਦਾ ਸਲੋਕ ਆ, ਫਰੀਦਾ ਪਿੱਛਲ ਰਾਤ ਨਾ ਜਾਗਿਓ ਜੀ ਮਦੜੋ ਕਿ ਮੋਇਓ ਨੇ, ਜੇ ਤੂੰ ਨਹੀਂ ਉੱਠਿਆ, ਨਹੀਂ ਯਾਦ ਕੀਤਾ। ਜਿਹੜਾ ਬੰਦਾ ਸੁੱਤਾ ਪਿਆ ਹੋਵੇ ਦੱਸ ਦੇ ਤੱਕ ਵੱਖਰੀ ਗੱਲ ਹੈ, ਕੰਮ ਕਰਕੇ ਅੱਜ ਕੱਲ੍ਹ ਦਾ ਸਿਸਟਮ ਆ ਫਰਕ ਪੈ ਗਿਆ। ਅੱਗੇ ਸੀ ਰਾਤ ਸੌਣ ਲਈ ਦਿਨ ਕੰਮ ਕਰਨ ਲਈ, ਬਾਣੀ ਹੀ ਪਿਆਰ ਕਹਿੰਦੀ ਹੁੰਦੀ ਆ, ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ, ਕੁਦਰਤੀ ਨਿਜ਼ਮ ਆ ਉਹਦੇ ਮੁਤਾਬਕ, ਤੇ ਰਾਤ ਆਰਾਮ ਲਈ ਹੈ, ਦਿਨ ਕੰਮ ਦੇ ਵਾਸਤੇ ਆ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ, ਜਨਮ ਹੈ ਕੌਡੀ ਬਦਲੇ ਜਾਏ। ਰਾਤ ਅਤੇ ਦਿਨ ਦੇ ਵਿਚਕਾਰ ਜਿਹੜਾ ਸਮਾਂ ਆ, ਦਿਨ ਅਤੇ ਰਾਤ ਦੇ ਵਿਚਕਾਰ ਇੱਕ ਸਮਾਂ ਆ, ਇਹ ਦੋ ਸਾਨੂੰ ਸਮੇਂ ਦਿੱਤੇ ਆ, ਇੱਕ ਸਵੇਰ ਦਾ ਇੱਕ ਸ਼ਾਮ ਦਾ। ਲਾਡਾ ਜਦੋਂ ਅਰਿਆ ਸਾਹਿਬ ਦਾ ਸਮਾਂ ਜਿਹੜਾ, ਵੱਖਰੀ ਗੱਲ ਆ, ਸੂਰਜ ਆਪਾਂ ਸਮੇਂ ਦੇ ਮੁਤਾਬਕ ਕੁਝ ਤਬਦੀਲੀਆਂ ਕਰ ਲਈਆਂ, ਲੇਕਿਨ ਜਿਹੜਾ ਕੁਦਰਤੀ ਸਮਾਂ ਆ, ਜਿਹੜਾ ਕੁਦਰਤੀ ਅੰਮ੍ਰਿਤ ਵੇਲਾ, ਜਿਹੜਾ ਕੁਦਰਤੀ ਸਮਾਂ, ਜਿਹੜਾ ਯਾਦ ਕਰਨ ਦਾ ਦਿੱਤਾ ਆ ਉਹ ਸਵੇਰ ਵੇਲਾ। ਅਤੇ ਬਾਬਾ ਫਰੀਦ ਕਹਿੰਦੇ ਸੁੱਤਾ ਪਿਆ ਜਿਉਂਦਾ ਕਿ ਮਰਿਆ ਆ, ਭੁੱਲ ਗਿਆ ਰੱਬ ਨੂੰ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ, ਤੂੰ ਭੁਲਾ ਦਿੱਤਾ ਉਹਨੇ ਨਹੀਂ। ਔਰ ਖਿਆਲ ਕਰਿਓ, ਰੱਬ ਸਾਨੂੰ ਕਦੀ ਨਹੀਂ ਭੁੱਲਦਾ, ਰੱਬ ਨੂੰ ਅਸੀਂ ਯਾਦ ਹਾਂ, ਉਹਨੂੰ ਪਤਾ ਮੈਂ ਭੇਜਿਆ ਦੁਨੀਆਂ ਦੇ ਅੰਦਰ, ਉਹਨੂੰ ਇਹ ਵੀ ਪਤਾ ਇਹਨੂੰ ਬੁਲਾਉਣਾ ਆ। ਜਿਨ ਤੁਮ ਭੇਜੇ ਤੈਨੇ ਬੁਲਾਏ, ਜਿਹਾ ਚੀਰੀ ਲਿਖਿਆ ਤਿਆਹ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਕਿਉਂਕਿ ਉਹ ਸੱਦਦਾ ਆ। ਸੱਦੇ ਤੋਂ ਬਗੈਰ ਆਪਾਂ ਜਾਂਦੇ ਥੋੜ੍ਹੋ ਕਿਤੇ ਦੁਨੀਆਂ ਦੇ ਅੰਦਰ, ਭਾਵੇਂ ਗੁਆਂਢ ਦਾ ਘਰ ਹੋਵੇ, ਤੁਸੀਂ ਘਰ ਬੈਠੇ ਗਏ ਕਿਉਂ ਨਹੀਂ, ਸਾਡਾ ਜਵਾਬ ਕੀ ਹੁੰਦਾ, ਸੱਦਿਆ ਨਹੀਂ ਸਾਨੂੰ। ਸਾਡੇ ਭਰਾ ਦੇ ਘਰ, ਸਾਡੇ ਰਿਸ਼ਤੇਦਾਰੀ 'ਚ ਕਿਤੇ ਅਸੀਂ ਨਾ ਜਾਈਏ, ਅਗਲਾ ਪੁੱਛਦਾ ਆਏ ਕਿਉਂ ਨਹੀਂ, ਤਾਂ ਜਵਾਬ ਕੀ ਹੁੰਦਾ, ਸੱਦਿਆ ਨਹੀਂ। ਅਤੇ ਜਦੋਂ ਮੁੱਦਤਾਂ ਦੇ ਬਾਅਦ ਅਗਲਾ ਮਿਲਦਾ, ਉਹ ਅਸੀਂ ਭੁੱਲ ਗਏ ਬੰਦਾ, ਇਹ ਬੰਦੇ ਦੀ ਗੱਲ ਹੈ, ਇਹ ਨਹੀਂ ਭੁੱਲਦਾ। ਇਸੇ ਕਰਕੇ ਬਾਬਾ ਜੀ ਦਾ ਬਚਨ ਸੁਣਾਇਆ ਸੀ ਆਪ ਜੀ ਨੂੰ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਈਦਾ। ਉਹਦੇ ਚਿੱਤ ਵਿੱਚ ਆ ਸੀ, ਉਹ ਭੁੱਲਿਆ ਨਹੀਂ ਗਾ, ਉਹ ਚਿੱਤ ਉਹਦੇ ਚਿੱਤ ਵਿੱਚ, ਉਹਨੂੰ ਪਤਾ ਆ ਕਿ ਜਸਵੀਰ ਸਾਹ ਭੇਜਿਆ ਕੀ ਕਰਦਾ, ਉਹਨੂੰ ਪਤਾ ਆ ਕਿ ਮੈਂ ਹਰਦੀਪ ਸਾਹ ਭੇਜਿਆ ਕੀ ਕਰਦਾ, ਕਿ ਇਹ ਉਹ ਕਾਰਜ ਕਰ ਰਿਹਾ ਜੋ ਮੈਂ ਜ਼ਿੰਮੇਵਾਰੀ ਦਿੱਤੀ। ਔਰ ਇਹਦਾ ਖਿਆਲ ਕਰਨਾ, ਆਪਾਂ ਦੁਨੀਆਂ ਦੇ ਅੰਦਰ ਜੋ ਕਿਰਤਕਾਰ ਕਰਦੇ ਹਾਂ, ਕੋਈ ਵੀ ਕਰਦੇ ਹਾਂ, ਇਹ ਸਾਡੀ ਮਰਜ਼ੀ ਨਹੀਂ, ਉਹਨੇ ਲਾਇਆ ਸਾਨੂੰ ਕਿਰਤਕਾਰ ਵਿੱਚ, ਉਹਨੇ ਲਾਇਆ ਆਪਾਂ ਨੂੰ ਹਰ ਇੱਕ ਨੂੰ, ਜਿੱਥੇ ਕਿੱਥੇ ਵੀ ਹਾਂ। ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ। ਇੱਕ ਬਾਪ ਦੇ ਪੰਜ ਪੁੱਤ ਹੈ, ਪੰਜਾਂ ਨੂੰ ਕੰਮ ਵੰਡ ਦਿੰਦਾ, ਉਹ ਸ਼ਾਮ ਨੂੰ ਗੇੜਾ ਮਾਰਦਾ ਹੈ, ਕੀ ਕੀਤਾ ਅੱਗੇ ਸਮਾਂ ਸਕਾ ਬਾਹਰ ਆਪਾਂ ਜੋਬ ਕਰਦੇ ਹਾਂ, ਕਿੰਨੇ ਕੰਮ ਕਰਨ ਵਾਲੇ ਵਰਕਰ ਆ, ਮਾਲਕ ਆਉਂਦਾ ਵੇਖਦਾ ਹੈ, ਜਿਹੜੇ ਜਿਹੜਾ ਕੰਮ ਦਿੱਤਾ ਸੀ ਉਹ ਕੀਤਾ ਕਿ ਨਹੀਂ ਕੀਤਾ, ਉਹਨੂੰ ਪਤਾ ਆ। ਅਤੇ ਰੱਬ ਕਮਾਲ ਹੈ, ਕਿਤਨਾ ਕਿਤਨਾ ਵੱਡਾ ਪਸਾਰਾ ਸੀ, ਕਰਕੇ ਆਖਿਆ ਤੇਰੇ ਪਸਾਰੇ ਨੂੰ ਕੋਈ ਵੀ ਨਹੀਂ ਜਾਣਦਾ, ਕੋਈ ਨਾ ਜਾਣੇ ਤੇਰਾ ਕੀਤਾ,
ਕੇਵਲ ਚੀਰਾ ਜਾਣਦਾ ਹੀ ਨਹੀਂ ਕਿ ਤੇਰਾ ਪਸਾਰਾ ਕਿਤਨਾ ਕਿ ਤੂੰ ਇਹ ਸਾਰੇ ਸਿਸਟਮ ਨੂੰ ਸੰਭਾਲਦਾ ਕਿਵੇਂ ਆ, ਕਿੱਥੇ ਇਹ ਲੇਖਾ ਜੋਖਾ ਹੁੰਦਾ ਅਸਾਂ ਜੀਵਾਂ ਦਾ ਜਿੱਥੇ ਤੂੰ ਸਾਡੀ ਵਹੀ ਖੋਲ੍ਹ ਕੇ ਰੱਖੀ ਹੋਈ ਆ। ਕਮਾਲ ਹੈ ਤੇਰੇ ਚੇਤੇ ਵਿੱਚ ਆ, ਤੇਰੇ ਚੇਤੇ 'ਚ ਖਿਆਲ ਕਰਨਾ। ਜਿਹੜਾ ਜਿਹੜਾ ਯਾਦ ਕਰਦਾ ਆ ਉਹਨੂੰ ਪਤਾ ਹੁੰਦਾ ਆ। ਬੱਚੇ ਭੁੱਲ ਜਾਂਦੇ ਆ, ਮਾਂ ਬਾਪ ਨਹੀਂ ਭੁੱਲਦੇ, ਮਾਂ ਬਾਪ ਨੂੰ ਯਾਦ ਹੁੰਦੇ ਆ, ਇਹ ਸੁਭਾਵਿਕ ਆ। ਸਿੱਖ ਭੁੱਲ ਸਕਦਾ ਆ, ਗੁਰੂ ਨੂੰ ਯਾਦ ਆ, ਸਿੱਖ ਭੁੱਲ ਜਾਂਦੇ ਆ। ਬਾਣੀ ਦਾ ਬਚਨ ਵੀ ਆਉਂਦਾ, ਭੁੱਲੇ ਸਿੱਖ ਗੁਰੂ ਸਮਝਾਈ, ਜਿਹੜੇ ਭੁੱਲ ਗਏ ਕਿ ਗੁਰੂ ਸਮਝਾਉਂਦੇ ਉੱਜੜ ਜਾਂਦੇ ਮਾਰਗ ਪਾਏ। ਜੇ ਕਿਤੇ ਸਿੱਖ ਗਲਤ ਰਾਹ 'ਤੇ ਤੁਰ ਪਿਆ ਗੁਰੂ ਸਮਝਾਉਂਦਾ। ਇੱਕ ਛੋਟੀ ਜਿਹੀ ਸਾਖੀ ਤਾਂ ਆਸ ਵਿੱਚ ਆਉਂਦੀ ਹੈ, ਇਸ਼ਾਰਾ ਕਰਦਾ ਮੈਂ। ਤੁਸੀਂ ਕਦੀ ਹੁਸ਼ਿਆਰਪੁਰ ਗਏ ਹੋ? ਹੁਸ਼ਿਆਰਪੁਰ ਬਾਜ਼ਾਰ ਦੇ ਵਿੱਚ ਗੁਰਦੁਆਰਾ ਆ, ਬਾਬਾ ਭਾਈ ਜੋਗਾ ਸਿੰਘ ਦਾ ਬਾਜ਼ਾਰ ਵਿੱਚ ਅੱਜ ਕੱਲ੍ਹ ਆ। ਇਹ ਜੋਗਾ ਸਿੰਘ ਗੁਰੂ ਜੀ ਦਾ ਸਿੱਖ ਆ, ਬੜਾ ਪਿਆਰਾ ਸਿੱਖ ਆ, ਨੌਜਵਾਨ ਬੱਚਾ ਆ। ਮਾਂ ਬਾਪ ਇਹਨੂੰ ਛੱਡ ਕੇ ਗਿਆ ਅਨੰਦਪੁਰ ਸਾਹਿਬ, ਕਾਫੀ ਸਮਾਂ ਰਿਹਾ। ਮਾਂ ਬਾਪ ਦਾ ਚਿੱਤ ਕੀਤਾ ਬੱਚੇ ਦਾ ਵਿਆਹ ਕਰਨਾ ਆ, ਲੈ ਗਏ ਪਾਤਸ਼ਾਹ ਕੋਲੋਂ। ਪਾਤਸ਼ਾਹ ਮੈਂ ਨਹੀਂ ਜਾਣਾ, ਮੇਰਾ ਚਿੱਤ ਨਹੀਂ ਕਰਦਾ, ਮੈਂ ਤੁਹਾਡੇ ਕੋਲ ਰਹਿਣਾ। ਪਾਤਸ਼ਾਹ ਕਹਿਣ ਲੱਗੇ, ਜਾ ਕੋਈ ਨਹੀਂ, ਤੈਨੂੰ ਬੁਲਾ ਲਵਾਂਗੀ, ਆ ਜਾਈ, ਜਦੋਂ ਸੱਦਾਂਗੇ ਤੈਨੂੰ ਆ ਜਾਈ ਜ਼ਰੂਰ। ਖੈਰ ਆਇਆ ਆਨੰਦ ਸਾਖੀ, ਆਪਾਂ ਕਵੀਸ਼ਰਾਂ ਅਤੇ ਢਾਡੀਆਂ ਕੋਲੋਂ ਸੁਣਦੇ ਹਾਂ, ਬੜਾ ਉਤਰਾ ਖੜਾ ਕਰਕੇ ਉਹ ਅੱਗੋਂ ਇਹਨੂੰ ਬਿਆਨ ਕਰਦੇ ਆ। ਲੇਕਿਨ ਜਦੋਂ ਆਨੰਦ ਕਾਰਜ ਹੋ ਰਿਹਾ, ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਕਲਾ ਜਾਂਦਾ, ਛੱਡ ਕੇ ਵਾਪਸ ਆਉਂਦਾ ਆ। ਆਉਂਦਾ ਆ, ਗੁਰੂ ਦਾ ਸਿੱਖ ਹੈ, ਮਾਣ ਹੈ ਗੁਰੂ ਜੀ ਨੂੰ ਵੀ ਅਤੇ ਮਾਣ ਹੈ ਸਿੱਖ ਨੂੰ ਵੀ। ਹੁਸ਼ਿਆਰਪੁਰ ਆ ਕੇ ਰਾਤ ਕੱਟਦਾ, ਇੱਥੇ ਆ ਕੇ ਡੋਲ ਜਾਂਦਾ, ਭਟਕ ਜਾਂਦਾ ਆ, ਭੁੱਲ ਜਾਂਦਾ ਆ। ਜਦੋਂ ਕੋਈ ਥੋੜ੍ਹੇ ਜਿਹੇ ਵਕਤ ਵਾਸਤੇ ਭੁੱਲ ਜਾਵੇ, ਸੱਚ ਜਾਣੇ ਉੱਥੇ ਗੁਰੂ ਖਲੋਤਾ ਹੁੰਦਾ, ਗੁਰੂ ਸਮਝਾਉਂਦਾ, ਗੁਰੂ ਬਚਾਉਂਦਾ। ਇਹ ਸਾਡਾ ਵਿਸ਼ਵਾਸ ਹੈ, ਇੱਕ ਭਰੋਸਾ ਆ। ਬਾਂਹ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ। ਦੋ ਥਾਵਾਂ ਤੋਂ ਬੰਦਾ ਆਪ ਨਹੀਂ ਨਿਕਲ ਸਕਦਾ, ਇੱਕ ਖੂਹ 'ਚ ਡਿੱਗਿਆ ਹੋਇਆ, ਇੱਕ ਚਿੱਕੜ ਵਿੱਚ ਫਸਿਆ ਹੋਇਆ। ਫਸ ਕੇ ਵੇਖ ਲਿਓ, ਖੂਹ 'ਚ ਛਾਲ ਮਾਰਿਓ, ਦੂਜੇ ਦੀ ਮਦਦ ਤੋਂ ਬਿਨਾਂ ਖੂਹ ਤੋਂ ਬਾਹਰ ਨਹੀਂ ਆ ਸਕਣਗੇ, ਆਏਗਾ ਕੋਈ ਨਹੀਂ। ਜੇ ਭਾਈ ਮੰਝ ਨੂੰ ਪੁੱਛ ਲਿਓ, ਡਿੱਗ ਪਏ ਸੀ ਖੂਹ 'ਚ। ਪੰਜਵੇਂ ਪਾਤਸ਼ਾਹ ਜੀ ਨੇ ਆ ਕੇ ਬਾਹਰ ਕੱਢਿਆ ਰੱਸੇ ਰਾਹੀਂ। ਸਾਧਨ ਸਿਸਟਮ ਆ ਨਾ, ਜਿਹੜਾ ਚਿੱਕੜ 'ਚ ਫਸ ਗਿਆ, ਸਨੋਚ ਗੱਡੀ ਫਸ ਗਈ ਹੈ, ਆਉਣ ਲਿਆਉਣਾ ਟੋਆਲਾ ਲਿਆਉਣਾ ਪੈਂਦਾ ਹੈ, ਬਾਹਰ ਕੱਢਣ ਵਾਸਤੇ ਲਿਆਉਣਾ ਪੈਂਦਾ ਕੋਈ ਚਿੱਕੜ ਵਿੱਚ ਫਸੇ ਨੂੰ, ਜਾਂ ਫਿਰ ਡੂੰਘੇ ਟੋਏ 'ਚ ਡਿੱਗੇ ਨੂੰ। ਇਹ ਦੋਨੋਂ ਹੀ ਸੰਸਾਰ ਅੰਦਰ ਆ। ਤਿੱਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪੱਗ ਨੀ ਚੱਲੈ ਹਮ ਦੇਖਾ ਤੈਂ ਡੂਬੀ ਅਲੇ। ਮੋਹ ਦਾ ਚਿੱਕੜ ਜਿਹ 'ਚ ਫਸੇ ਪਏ ਹਾਂ, ਬਚੀਏ ਕਿਵੇਂ? ਬੜਾ ਸੌਖਾ ਜਿਹਾ ਬਚਨ ਹੈ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਸਦਾ ਖੁਆਰੀਆ। ਭੁੱਲ ਗਏ ਹਾਂ ਧਨ, ਭੁੱਲ ਗਏ ਹਾਂ ਦੁੱਖ ਆ, ਪਰਿਵਾਰ ਭੁੱਲ ਗਏ ਹਾਂ ਦੁੱਖ ਆ, ਕੋਈ ਗੱਲ ਭੁੱਲ ਗਏ, ਕਥਾ ਕਰਦੇ ਕਰਦੇ ਕਈ ਵਾਰੀ ਕੋਈ ਸ਼ਬਦ ਭੁੱਲ ਜਾਈਦਾ, ਬੜਾ ਪਸੀਨੇ ਆ ਜਾਂਦੇ ਆ। ਯਾਦ ਕਰਕੇ ਆਇਆ, ਚੇਤੇ ਕਰਕੇ ਆਇਆ, ਭੁੱਲ ਗਿਆ। ਯਾਦ ਰੱਖਣਾ ਨਾ, ਯਾਦ ਦੋ ਹੀ ਗੱਲਾਂ, ਇੱਕ ਰੀਡ ਕਰਨ, ਇੱਕ ਲਰਨ ਕਰਨ। ਲਰਨ ਕੀ ਹੈ? ਯਾਦ ਕਰਨਾ, ਪੜ੍ਹਨਾ ਅਤੇ ਯਾਦ ਕਰਨਾ, ਸੁਣਨਾ ਅਤੇ ਯਾਦ ਕਰਨਾ, ਵੇਖਣਾ ਅਤੇ ਯਾਦ ਰੱਖਣਾ, ਇਹੀ ਤਾਂ ਜਾਣਕਾਰੀ ਦੇ ਸਾਧਨ ਆ। ਹੋਰ ਕੋਈ ਬੰਦਾ ਕਿਸੇ ਚੀਜ਼ ਦਾ ਗਿਆਨ ਪ੍ਰਾਪਤ ਕਰਦਾ ਤਰੀਕਾ ਹੀ ਇਹ ਆ, ਪੜ੍ਹ ਲੈਣਾ, ਸੁਣ ਲੈਣਾ, ਵੇਖ ਲੈਣਾ ਗਿਆਨ। ਤਾਂ ਜਿਹੜੇ ਬਚਨਾਂ ਕਹਿੰਦੇ, ਜੀਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੇ ਧਾਮ। ਖੈਰ ਗੁਰੂ ਪਿਆਰਿਓ, ਭੁੱਲ ਇੱਕ ਕਮਜ਼ੋਰੀ ਆ, ਸੁਭਾਵਕ ਅਸੀਂ ਭੁੱਲ ਜਾਂਦੇ ਹਾਂ। ਪਰ ਜਿਹਨੇ ਜੀਵਨ ਦਿੱਤਾ ਕਿ ਨਾ, ਉਹਨੇ ਗਿਣਤੀ ਅਤੇ ਮਿਣਤੀ ਦੇ ਸਵਾਸ ਦਿੱਤੇ ਆ, ਗਿਣ ਮਿਣ ਕੇ ਜਿੱਦਣ ਪੂਰੇ ਹੋ ਜਾਂਦੇ ਆ ਉਹ ਫਿਰ ਸੱਦਦਾ। ਜਦੋਂ ਸੱਦਦਾ ਅਸੀਂ ਕੀ ਕਹਿੰਦੇ ਹਾਂ, ਕਿਹਨੂੰ ਉਲਾਹਮਾ ਦਿੰਦੇ ਹਾਂ, ਕਿਹਨੂੰ ਦੋਸ਼ ਦਿੰਦੇ ਹਾਂ? ਰੱਬ ਨੂੰ, ਤੂੰ ਬੜਾ ਮਾੜਾ ਕੀਤਾ।
ਰੱਬ ਨੇ ਕੀ ਮਾੜਾ ਕੀਤਾ? ਉਹਨੇ ਤਾਂ ਆਖਿਆ ਸੀ ਤੈਨੂੰ ਭੇਜਿਆ, ਤੈਨੂੰ ਸੱਦਣ ਆਇਆ, ਤੇਰਾ ਆਦ ਦੇਣੇ ਆ। ਜਿਹੜੀ ਗੱਲ ਬਾਬਾ ਫਰੀਦ ਨੇ, ਜੋ ਦੈਨ ਲੱਦੇ ਗਾਣ ਵੀ, ਜਿਹੜੇ ਗਿਣਤੀ ਦੇ ਦਿਨ ਗਏ ਮਿਲੇ ਸੀ ਤੈਨੂੰ, ਗਏ ਵਿਲਾੜ ਵਿਲਾੜ, ਤੂੰ ਐਵੇਂ ਬਰਬਾਦ ਕਰ ਲੈ। ਤੈਨੂੰ ਦਿਨ ਗਿਣਤੀ, ਤੈਨੂੰ ਸਮਾਂ ਗਿਣਤੀ ਮਿਣਤੀ ਦਾ ਮਿਲਿਆ ਸੀ। ਕਿਤਨੀ ਕੁ ਉਮਰ ਹੈ ਅੱਜ ਕੱਲ੍ਹ? ਤੇ ਔਸਤ ਉਮਰ ਬਹੁਤ ਘੱਟ ਗਈ ਆ। ਗੁਰਬਾਣੀ 100 ਸਾਲ ਲੈ ਕੇ ਚੱਲਦੀ, ਕਹਿੰਦਾ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਸੀਗਾ, 10 12 23 ਸਰਵਣ 30 ਕਾ ਸੁੰਦਰ ਕਹਾਵੇ, 40 ਪੁਰ ਹੋਏ 81 ਪੱਗ ਖਿਸੈ, 60 ਕੇ ਵੱਡੇ ਪਾ ਆਵੇ, 70 ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ, 90 ਕਾ ਸਹਿ ਜਾਸਣੀ ਮੂਲ ਨਾ ਜਾਣੇ ਆਪ ਬਲ, ਢੰਡੋਲ ਮਟੂੰਡ ਮਡਿੱਠ ਮੈਂ ਨਾਨਕ ਜਗ ਧੂਏ ਕਾ ਤਵਲਹਾਰ। ਗੁਰਬਾਣੀ ਨੇ 100 ਸਾਲ ਉਮਰ ਮਿੱਥ ਕੇ ਸਾਡੀਆਂ ਗੱਲਾਂ ਬਾਤਾਂ ਕੀਤੀਆਂ। ਕਿ ਇੰਨੀ ਉਮਰ ਕੋ ਕੱਢਦਾ? ਅੱਜ ਦੇ ਅੱਜ ਸਮੇਂ 'ਚ ਦੇਖੋਗੇ ਜਿਹੜੇ ਸਾਡੇ ਬਜ਼ੁਰਗ ਆ ਉਹ ਤਾਂ 80-90 ਤੱਕ ਪਹੁੰਚ ਗਿਆ, ਜਿਹੜੇ ਮੇਰੀ ਉਮਰ ਦੇ ਆ ਮੁਸ਼ਕਲ ਆ, ਬਹੁਤ ਮੁਸ਼ਕਲ ਆ। ਅੱਜ 60 ਸਾਲ 60 62 ਸਾਲ ਦੇ ਆ, ਸਭ ਕੁਛ ਦੁਖਦਾ, ਸਾਰੀ ਕਮਜ਼ੋਰੀ ਆ। ਖੈਰ, ਕਮਜ਼ੋਰੀ ਭੁੱਲ ਇੱਕ ਕਮਜ਼ੋਰੀ ਆ। ਅਤੇ ਰੱਬ ਸਾਡੇ 'ਤੇ ਜਦੋਂ ਦੋਸ਼ ਲਾਉਂਦਾ ਨਾ, ਸਾਨੂੰ ਸਜ਼ਾ ਦਿੰਦਾ ਆ, ਉਹ ਭੁੱਲ ਦੀ ਸਜ਼ਾ ਦਿੰਦਾ ਆ, ਹੋਰ ਕੁਛ ਨਹੀਂ ਗਾ। ਅਤੇ ਬਾਣੀ ਇੱਕ ਵਿਚਾਰ ਦਿੰਦੀ ਹੈ, ਕਰੀਏ ਕਿ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਸਾਰੇ ਜੀਵ ਭੁੱਲ ਕਰਦੇ ਆ, ਲੇਕਿਨ ਰੱਬ ਨਹੀਂ ਭੁੱਲ ਕਰਦਾ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਸਾਰੇ ਭੁੱਲ ਸਕਦੇ ਆ, ਗੁਰੂ ਭੁੱਲ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਲਿਖਿਆ ਉਹ ਸੱਚ ਆ। ਦੁਨੀਆ ਜਿੰਨੀ ਵੀ ਆ, ਦੇਸ਼ਾਂ ਦੇ ਸੰਵਿਧਾਨ ਜਿਤਨੇ ਵੀ ਆ, ਇਹ ਵਾਰ ਵਾਰ ਚੇਂਜ ਕੀਤੇ ਜਾ ਰਹੇ, ਨਵੇਂ ਤੋਂ ਨਵੇਂ ਕਾਨੂੰਨ ਨਿੱਤ ਬਣਦੇ ਆ, ਲੇਕਿਨ ਇੱਥੇ ਜੋ ਲਿਖਿਆ ਕਹਿੰਦਾ ਲਿਖਤ ਇੱਕ ਵਾਰੀ, ਕਿਸੇ ਦੀ ਜ਼ਰੂਰਤ ਨੀਗੀ, ਹੌਸਲਾ ਨੀਗਾ ਕਿ ਇਹਨੂੰ ਜੋ ਅੰਦਰ ਲਿਖਿਆ ਉਹਨੂੰ। ਵੈਸੇ ਸੁਭਾਵਿਕ ਬੰਦਾ ਗਲਤੀ ਕਰ ਜਾਵੇ, ਜਿੱਥੇ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਉਹ ਇਤਿਹਾਸ ਹੈ ਸਾਡਾ, ਜਦੋਂ ਰਾਮ ਰਾਏ ਨੇ ਜਾਣ ਬੁੱਝ ਕੇ ਗਲਤੀ ਕੀਤੀ ਸੀ। ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੋਇਆ, ਹਸ਼ਰ ਕੀ ਹੋਇਆ, ਸਦਾ ਵਾਸਤੇ ਬੇਦਖਲ, ਸਦਾ ਲਈ ਉਹਨੂੰ ਮੁੜ ਕੇ ਮੂੰਹ ਨਹੀਂ ਲਾਇਆ। ਰਾਮ ਰਾਏ ਨੇ ਉਦੋਂ ਦੀ ਭੁੱਲ ਕੀਤੀ ਹੋਈ, ਉਦੋਂ ਦੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਆਪਣੀ ਭੁੱਲ ਨੂੰ ਬਖਸ਼ਾਇਆ ਸੀ। ਰਾਮ ਰਾਏ ਬਖਸ਼ਿਆ ਗਿਆ ਸੀ, ਰਾਮ ਰਾਈਏ ਨੇ, ਇਹ ਸਾਡਾ ਇਤਿਹਾਸ ਹੈ। ਇਹ ਲੰਬੀਆਂ ਕੁੜੀਆਂ ਕਥਾਵਾਂ ਇਤਿਹਾਸ, ਮੈਂ ਇਸ਼ਾਰਾ ਕਰਦਾ ਹਾਂ। ਰਾਮ ਰਾਏ ਨੇ ਭੁੱਲ ਦਾ ਉਹਨੂੰ ਅਹਿਸਾਸ ਹੋਇਆ ਸੀ, ਮੇਰੇ ਤੋਂ ਭੁੱਲ ਹੋਈ, ਮੇਰੇ ਤੋਂ ਗਲਤੀ ਹੋਈ ਆ, ਮੈਨੂੰ ਬਖਸ਼ ਦਿਓ। ਪੌਂਟਾ ਸਾਹਿਬ ਸੀ ਕਲਗੀਧਰ ਪਾਤਸ਼ਾਹ, ਦੇਹਰਾਦੂਨ ਰਾਮ ਰਾਏ ਨੇ ਵਸਾਇਆ ਸੀ, ਜਾ ਕੇ ਆਏ ਪਿੱਛੇ ਵੇਖਣ ਵਾਲਾ, ਵੈਸੇ ਵੀ ਹਿਲ ਸਟੇਸ਼ਨ ਆ, ਲੇਕਿਨ ਰਾਮ ਰਾਏ ਦਾ ਅਸਥਾਨ, ਜਿਹੜੇ ਰਾਮ ਰਾਏ ਦਾ ਇੱਕ ਪੰਥ ਚੱਲਿਆ ਬਾਅਦ ਅੰਦਰ, ਉਹਨਾਂ ਦੇ ਕੋਲ ਸੱਚ ਜਾਣੇ ਹੋ ਵਿੱਦਿਅਕ ਪੱਖ ਤੋਂ ਬਹੁਤ ਵੱਡੇ ਅਦਾਰੇ ਨੇ। ਉੱਥੇ ਰਾਮ ਰਾਏ ਦਾ ਜਿਹੜਾ ਇਤਿਹਾਸ ਲੈ ਕੇ ਆ ਉੱਥੋਂ ਸ਼ੁਰੂ ਹੁੰਦਾ, ਜਦੋਂ ਰਾਮ ਰਾਏ ਦੇਹਰਾਦੂਨ ਵਸਾਉਂਦਾ, ਉਹਦਾ ਪਹਿਲੇ ਜੀਵਨ ਦੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪਹਿਲਾਂ ਜੀਵਨ ਤਾਂ ਆਪਾਂ ਜਾਣਦੇ ਕਿ ਰਾਮ ਰਾਏ ਕੌਣ ਆ। ਖੈਰ, ਭੁੱਲ ਦੀ ਸਜ਼ਾ ਆ, ਗਲਤੀ ਦੀ ਸਜ਼ਾ ਆ। ਹਾਂ, ਜੇ ਬੰਦਾ ਗਲਤੀ ਮੰਨ ਲਵੇ ਰੱਬ ਮਾਫ ਕਰਦਾ, ਆਪਾਂ ਇਹ ਵੀ ਜਾਣਦੇ ਕਿ ਨਾ, ਸਾਡੇ 'ਤੇ ਦੋਸ਼ ਜਿਹੜਾ ਲਾਉਂਦਾ ਪਰਮਾਤਮਾ ਉਹ ਭੁੱਲਦਾ ਆ, ਤੇਰੀ ਆ ਗਲਤੀ ਆ। ਜਦੋਂ ਚਲ ਬਾਬਾ ਫਰੀਦ ਵਾਲੀ ਲਿਖਾ ਰੱਬ ਮੰਗੀ ਸੀ ਆ ਬੈਠਾ ਕੱਢ ਵਹੀ, ਵਹੀ ਦਾ ਮਤਲਬ ਕੀ ਆ, ਸਾਡੇ ਕੀਤੇ ਹੋਏ ਕਰਮ। ਤਲਬਾਂ ਪੌਂਸਣ ਆਕੀਆਂ ਬਾਕੀ ਜਿਨ੍ਹਾਂ ਰਾਹੀਂ, ਤਲਬ ਕਰਨ ਦਾ ਕੀ ਹੁੰਦਾ ਆ, ਕਿਸੇ ਦੀ ਪੇਸ਼ੀ, ਕਿਸੇ ਨੂੰ ਤਲਬ ਕੀਤਾ ਗਿਆ, ਕਮੇਟੀ ਨੇ ਕਿਸੇ ਨੂੰ ਤਲਬ ਕਰ ਲਿਆ ਦਫ਼ਤਰ ਆਓ ਜੀ, ਕਿਸੇ ਬੌਸ ਨੇ ਆਪਣੇ ਨੌਕਰ ਨੂੰ, ਸੇਵਕ ਨੂੰ, ਵਰਕਰ ਨੂੰ ਤਲਬ ਕੀਤਾ, ਆਓ ਮੇਰੇ ਦਫ਼ਤਰ ਆਈ, ਉਹਦਾ ਮਤਲਬ ਕਿ ਤੇਰੀ ਗਲਤੀ ਆ। ਤਲਬਾਂ ਪੌਂਸਣ ਆਕੀਆਂ ਬਾਕੀ ਜਿਨ੍ਹਾਂ ਰਾਹੀਂ, ਅਜ਼ਰਾਈਲ ਫਰੇਸ਼ਤਾ ਜਿਹੜਾ ਉਹ ਇਸਲਾਮ ਧਰਮ ਦੀ ਗੱਲ ਕਰਦੇ ਆ, ਕਿਹਾ ਜਿਹੜਾ ਉਹ ਮੌਤ ਦਾ ਫਰਿਸ਼ਤਾ, ਫਿਰ ਉਹ ਸਜ਼ਾ ਦਿੰਦਾ ਹੈ। ਹਿੰਦੂ ਧਰਮ ਦੇ ਅੰਦਰ ਧਰਮ ਰਾਜ ਆ, ਉਹਨਾਂ ਕੋਲ ਅਜ਼ਰਾਈਲ ਆ, ਸਾਡਾ ਤਾਂ ਸਭ ਕੁਛ ਰੱਬ ਆ।
ਭੁੱਲਣਾ ਕੀ ਬਿਸਤਰਾ ਦੁੱਖ ਦੇਖੋ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤ ਭੁਜ ਕਾਮ ਨਾਹੀ ਇਹ ਤਿੰਨ ਗੱਲਾਂ ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਆ ਨਹੀਂ ਜੇ ਪੰਛੀ ਦੇ ਖੰਭ ਨਾ ਹੋਣ ਉਹ ਉੱਡ ਸਕੇਗਾ ਨਹੀਂ ਜੇ ਬਾਰਿਸ਼ ਨਾ ਪਵੇ ਮੀਂਹ ਨਾ ਹੋਵੇ ਖੇਤੀ ਹੋਵੇਗੀ ਫਸਲ ਹੋਵੇਗੀ ਦਾਣੇ ਆਉਣਗੇ ਕਦੀ ਵੀ ਨਹੀਂ ਰਾਜਾ ਹੋਵੇ ਉਹਨੂੰ ਸਲਾਮਾਂ ਨਾ ਕਰਨ ਚੁੱਕ ਚੁੱਕ ਕੇ ਉਹ ਰਾਜਾ ਕਾਹਦਾ ਬਾਣੀ ਕਹਿੰਦੀ ਆ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤ ਭੁਜ ਕਾਮ ਨਾਹੀਂ ਕਿਆ ਸੁਲਤਾਨ ਸਲਾਮ ਵੀ ਹੋਣਾ ਅੰਧੀ ਕੋਠੀ ਤੇਰਾ ਨਾਮ ਨਾਹੀਂ ਕੀ ਵਿਸਰੈ ਦੁੱਖ ਬਹੁਤਾ ਲੱਗੈ ਦੁੱਖ ਲੱਗੈ ਤੂੰ ਵਿਸਰ ਨਾਹੀਂ ਤੂੰ ਕਿਉਂ ਭੁੱਲੇ ਜਦੋਂ ਤੂੰ ਭੁੱਲਦਾ ਆ ਕਰ ਉਦੋਂ ਦੁੱਖ ਆ ਜਦੋਂ ਤੂੰ ਵਿਸਾਰਦਾ ਮੈਨੂੰ ਕਹਿੰਦਾ ਉਦੋਂ ਦੁੱਖ ਆ ਮੈਂ ਭੁੱਲ ਜਾਵਾਂ ਜਾਂ ਤੂੰ ਭੁੱਲ ਜਾਵੇਂ ਗੱਲ ਤੇ ਦੁੱਖ ਆ ਕਹਿੰਦਾ ਕਿਸੇ ਪਾਸੇ ਤੇ ਦੁੱਖ ਹੈ ਕਹਿੰਦਾ ਕਮਾਲ ਹੈ ਵਾਹਿਗੁਰੂ ਜੀ ਨੇ ਹਰ ਇੱਕ ਨੂੰ ਯਾਦਾਸ਼ ਦਿੱਤੀ ਮੈਂ ਗੱਲ ਕਰ ਲੱਗਾ ਸੀ ਕਿਤੇ ਇਹ ਯਾਦਾਸ਼ਤ ਜਾਂਦੀ ਆ ਬੰਦੇ ਦੀ ਅਸੀਂ ਕਿਤਨਾ ਤਰਸ ਕਰਦੇ ਉਹਦੇ 'ਤੇ ਵਿਚਾਰੇ ਦੀ ਯਾਦ ਚਲੇ ਗਈ ਹੈ ਯਾਦ ਨਹੀਂ ਹੁਣ ਇਹਨੂੰ ਉਹਨੂੰ ਪਤਾ ਨਹੀਂ ਹੈ ਉੱਥੇ ਕੋਈ ਬੰਦਾ ਆ ਇੱਧਰੋਂ ਕੋਈ ਬੰਦਾ ਜਿਹਨੂੰ ਰੱਬ ਯਾਦ ਆ ਕੋਈ ਆ ਕੋਈ ਆ ਜਿਹਨੂੰ ਜੀਵਨ ਯਾਦ ਆ ਸਾਨੂੰ ਤਾਂ ਇਹ ਵੀ ਨਹੀਂ ਯਾਦ ਬਾਬਾ ਜੀ ਕਹਿੰਦੇ ਨੇ ਜੇ ਤੈਨੂੰ ਜੀਵਨ ਯਾਦ ਹੋਵੇ ਕਹਿੰਦਾ ਜੀਵਨ ਦਾ ਪਤਾ ਹੋਵੇ ਤਾਂ ਤੂੰ ਵਿਚਾਰ ਕਰ ਤੇਰਾ ਜੀਵਨ ਹੈ ਕੀ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ ਅੰਧੇ ਜੀਵਨਾ ਵਿਚਾਰ ਦੇਖ ਕਿਤੇ ਕੇ ਦੇਣਾ ਯਾਦ ਤੇ ਕਰ ਵੇਖ ਤੇ ਕਿੰਨੇ ਕੁ ਦਿਨ ਤੇਰਾ ਜੀਵਨ ਤੂੰ ਤੇ ਭੁੱਲ ਬੈਠਾ ਆ ਅਸੀਂ ਤੇ ਪਕੜ ਕੇ ਬੈਠੇ ਹਾਂ ਭੁੱਲੇ ਨਾ ਪਹਿਲੀ ਗੱਲ ਹੈ ਯਾਦ ਕਰੀਏ ਤੇ ਯਾਦ ਕਰਨ ਦਾ ਤਰੀਕਾ ਕੀ ਹੈ ਬਾਣੀ ਨੂੰ ਪੜ੍ਹਨਾ ਬਾਣੀ ਪੜ੍ਹਦੇ ਹਾਂ ਰੱਬ ਹੀ ਯਾਦ ਆਉਂਦਾ ਹੈ ਨਾ ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਆਪਣੇ ਆਪ ਦਾ ਸੋ ਕਿਉਂ ਵਿਸਰੇ ਸੁਖਮਨੀ ਸਾਹਿਬ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਰ ਮੈਂ ਰੱਖੇ ਗੁਰਪ੍ਰਸਾਦ ਕੁਬਿਰਲਾ ਲੱਖ ਜਿਹੜਾ ਸਭ ਥਾਵਾਂ ਤੋਂ ਬਚਾਉਂਦਾ ਕਿਉਂ ਭੁੱਲੇ ਨਹੀਂ ਭੁੱਲਣਾ ਚਾਹੀਦਾ ਪਰ ਭੁੱਲ ਗਿਆ ਤੇ ਦੁਖੀ ਇਸੇ ਕਰਕੇ ਆ ਜਨਮ ਮਰਨ ਇਸੇ ਕਰਕੇ ਆ ਹੋਰ ਦੁੱਖ ਦਾ ਕਾਰਨ ਵੀ ਕੁਛ ਵੀ ਨਹੀਂ ਦੁੱਖ ਦਾ ਕਾਰਨ ਕੇਵਲ ਭੁੱਲਣਾ ਹੈ ਹੋਰ ਕੁਛ ਨਹੀਂ ਹੈ ਸੁੱਖ ਦਾ ਕਾਰਨ ਯਾਦ ਆ ਜਾਣਾ ਹੈ ਇਸੇ ਕਰਕੇ ਜਦੋਂ ਭੁੱਲਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ ਜਿੰਨੇ ਦੁੱਖ ਆ ਰੱਬ ਨੂੰ ਭੁੱਲਣ ਦੇ ਕਰਕੇ ਆਉਂਦੇ ਤੇ ਰੱਬ ਨੂੰ ਚੇਤੇ ਕਰਨ ਦਾ ਤਰੀਕਾ ਬਾਣੀ ਰੱਬ ਨੂੰ ਚੇਤੇ ਕਰਨ ਦਾ ਤਰੀਕਾ ਸੰਗਤ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਹਾਏ ਬਾਈ ਤਾਂ ਆਪਾਂ ਕਹਿੰਦੇ ਨਹੀਂ ਆਪਾਂ ਕੀ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਰੱਬ ਸੱਚ ਆ ਆਮ ਭਾਸ਼ਾ 'ਚ ਗੁਰੂ ਦਾ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਚੇਤੇ ਆ ਪਰਮਾਤਮਾ ਮੈਂ ਖਾਲਸਾ ਰੱਬ ਦਾ ਹਾਂ ਖਾਲਸਾ ਰੱਬ ਦਾ ਹਾਂ ਉਹਦੀ ਫਤਿਹ ਉਹਦਾ ਜੀਵਨ ਉਹਨੇ ਦਿੱਤਾ ਸਭ ਕੁਝ ਉਹਦਾ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੈਂ ਬੜਾ ਇਸ਼ਾਰਾ ਕਰਦਾ ਜੁਧ ਗਿੱਤੇ ਇੰਨੀ ਕੇ ਪ੍ਰਸਾਦ ਇੰਨੀ ਕੇ ਪ੍ਰਸਾਦ ਸੁਦਾਨ ਕਰੇ ਕਹਿਣ ਲੱਗੇ ਇਹਨਾਂ ਦੇ ਤੁਹਾਡੇ ਕਰਕੇ ਗੁਰਸਿੱਖੋ ਤੁਹਾਨੂੰ ਭੁੱਲਦਾ ਨੀਗਾ ਸਭ ਕੁਝ ਤੁਹਾਡੇ ਕਰਕੇ ਆ ਜੇ ਮੈਂ ਹਾਂ ਤੇ ਤੁਹਾਡੇ ਕਰਕੇ ਆ ਤੁਹਾਡੇ ਕਰਕੇ ਗੁਰੂ ਸਭ ਕੁਝ ਕਿੱਡੀ ਵੱਡੀ ਗੱਲ ਕਹੀ ਆ ਕਦੀ ਨਹੀਂ ਭੁੱਲੇ ਉਹ ਕਦੀ ਵੀ ਨਹੀਂ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ ਇਹ ਗੱਲ ਤਾਂ ਬਹੁਤ ਛੋਟੀ ਜਿਹੀ ਆ ਯਾਦ ਰੱਖਣਾ ਇਹ ਤਾਂ ਤੁਸੀਂ ਹੋ ਜੀ ਤੁਸੀਂ ਦਿੱਤਾ ਸਭ ਕੁਛ ਅਤੇ ਦੂਜਾ ਕਾਰਨ ਕੀ ਆ ਤੁਸੀਂ ਕੌਣ ਹੁੰਦੇ ਹੋ ਜੀ ਤੁਸੀਂ ਕਦੋਂ ਮੈਂ ਹਾਂ ਸਭ ਕੁਛ ਰਵਿਦਾਸ ਜੀ ਨੇ ਗੱਲਾਂ ਹੀ ਦਿਓ ਆ ਜਾਂ ਤੂੰ ਆ ਜਾਂ ਮੈਂ ਹਾਂ ਬਸ ਗੱਲ ਤਾਂ ਇੱਥੇ ਹੀ ਆਖਣ ਜਦੋਂ ਤੁਸੀਂ ਹੋ ਉਦੋਂ ਮੈਂ ਨਹੀਂ ਜਦੋਂ ਮੈਂ ਹਾਂ ਉਦੋਂ ਤੁਸੀਂ ਨਹੀਂ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਹੁਣ ਤੂੰ ਆ ਮੈਂ ਨਹੀਂ ਹੁਣ ਤੈਨੂੰ ਯਾਦ ਤੂੰ ਆ ਸਭ ਕੁਝ ਕਰਨ ਵਾਲਾ ਹੁਣ ਮੈਂ ਨਹੀਂ ਖੋਜਦਾ ਮੈਂ ਕੌਣ ਮੈਂ ਇਹ ਸੋਚਦਾ ਹੁਣ ਤੂੰ ਕੌਣ ਹੈ
ਇਸ ਕਰਕੇ ਜਦੋਂ ਮੈਂ ਤੈਨੂੰ ਸਮਝਦਾ ਪਿਆ ਸੀ ਜੇ ਇੰਨੇ ਹੀ ਇੰਨੀ ਵੀ ਗੱਲ ਯਾਦ ਕਰ ਰਹੀ ਹੈ, ਸੁਣੋ ਰੇ ਤੂੰ ਕੌਣ, ਤੁਹਾਨੂੰ ਪੁੱਛੇ ਤੂੰ ਕੌਣ ਹੈ, ਅਸੀਂ ਇਹਨੂੰ ਜਾਣਦਾ ਨਹੀਂ, ਮੈਨੂੰ ਮੈਂ ਕੌਣ ਹਾਂ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਕੌਣ ਹੈ ਤੇ ਕਿੱਥੋਂ ਆਇਆ, ਇਤੀ ਨਾ ਜਾਣੋ ਕੀਤੀ ਕੁ ਮੁੱਦਤ ਚੱਲ ਤੇ ਖਬਰ ਨਾ ਪਾਏ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿੰਨਾ ਕੁ ਸਮਾਂ ਰਹਿਣਾ, ਸਾਨੂੰ ਇਹ ਵੀ ਨਹੀਂ ਪਤਾ ਅਸੀਂ ਜਾਣਾ ਕਦੋਂ ਆ, ਭੁੱਲ ਗਏ ਹਾਂ, ਕਿਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਉਹ ਕੰਮ ਸਾਥੋਂ ਕਰਾਉਂਦਾ, ਕੰਮ ਕਰਾ ਕੇ ਵਡਿਆਈ ਦਿੰਦਾ, ਤਾਂ ਜੇ ਅਸੀਂ ਕੰਮ ਗਲਤ ਕਰਦੇ ਹਾਂ ਮਾਫ਼ ਕਰਨਾ, ਦੋਸ਼ ਸਾਡੇ 'ਤੇ ਆਖਣ, ਜੇ ਚੰਗੇ ਕੰਮ ਦਾ ਮਾਣ ਚਾਹੁੰਦੇ ਹਾਂ ਅਤੇ ਮਾੜੇ ਕੰਮ ਦਾ ਅਪਮਾਨ ਫਿਰ ਦੂਜੇ ਨੂੰ ਥੋੜ੍ਹੋ ਆ, ਸਾਨੂੰ ਆਖਣ, ਜੇ ਸਜ਼ਾ ਅਤੇ ਉਹਦੇ ਭਾਗੀਦਾਰ ਅਸੀਂ ਆਖਣ, ਕਿਉਂਕਿ ਅਸੀਂ ਗਲਤੀ ਕੀਤੀ ਆ, ਸਜ਼ਾ ਹੀ ਗਲਤੀ ਦੀ ਕਹਿੰਦਾ ਭੁੱਲਦੀ ਆ, ਵੱਡੋ ਵੱਡਾ ਵੱਡ ਮੇਦਨੀ ਤੂੰ ਵੱਡਾ ਆ, ਵੱਡਿਓ ਵੱਡਾ ਤੇਰੀ ਬਣਾਈ ਦੁਨੀਆ ਖਲਕਤ ਸੰਸਾਰ ਬਹੁਤ ਵੱਡਾ ਆ,

ਰਾਜਾ ਕਰਦਾ ਕੀ, ਰਾਜਾ ਸੋਚਦਾ ਕੀ ਆ, ਰਾਜੇ ਦੀ ਵਿਚਾਰ ਕੀ ਆ। ਵੱਡਿਆਂ ਵੱਡਿਆਂ ਨੂੰ ਫਿਰ ਸਿਰੇ ਨਦਰ ਉਪੱਠੀ, ਜੇਕਰੇ ਸੁਲਤਾਨਾ ਘਾਹ ਕਰਾਏਂਦਾ, ਉਹਨਾਂ ਨੂੰ ਨੀਵੇਂ ਘਾਹ ਦਾ ਤਿਣਕਾ ਬਣਾਉਂਦਾ ਗਿਆ, ਉਹਨਾਂ ਨੂੰ ਘਾਹ ਖੋਤਣ ਵਾਲੇ ਬਣੇ, ਜੋ ਮਰਜ਼ੀ ਹੱਥ ਕਰੀਏ ਨੀਵੇਂ ਨੀਚ ਕਰ ਦਿੰਦਾ ਉਹ। ਇਹ ਆ ਪਰਮਾਤਮਾ ਕਰਦਾ, ਦਰ ਮੰਗਣਾ ਜਿਹੜੇ ਦਿੰਦੇ ਆ ਕਿ ਨਾ, ਤੁਹਾਨੂੰ 1000 ਦਿੱਤਾ, ਤੁਹਾਨੂੰ 3000 ਦਿੱਤਾ, ਫੋਟੋ ਖਿਚਾ ਲਿਓ, ਐਂ ਕਰਿਓ, ਉਹ ਕਰੋ, ਬੜਾ ਕੁਝ ਸੁਣਦੇ ਕਿ ਨਾ, ਉਹ ਸੱਚ ਜਾਣਿਓ ਜੇ ਦੁਬਾਰਾ ਰਾਜ ਤੋਂ ਉੱਠਦੇ ਆ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਜਾਣ 'ਤੇ ਕੋਈ ਭਿੱਖਿਆ ਨਹੀਂ ਪਾਉਂਦਾ। ਵੈਸੇ ਰਾਜਿਆਂ ਦਾ ਹਾਲ ਅਜਿਹਾ ਹੀ ਆ। ਹੇ ਵਾਹਿਗੁਰੂ, ਦੁੱਖ ਤੈਨੂੰ ਭੁੱਲਣ ਦਾ ਆ, ਹੋਰ ਕੋਈ ਕਾਰਨ ਨਹੀਂ, ਕੇਵਲ ਅਤੇ ਕੇਵਲ ਦੁੱਖ ਦਾ ਕਾਰਨ ਅਸੀਂ ਤੈਨੂੰ ਭੁੱਲ ਗਏ ਹਾਂ, ਤੇਰੇ ਦਿੱਤੇ ਨੂੰ ਭੁੱਲ ਗਏ, ਤੇਰੇ ਜੀਵਨ ਨੂੰ ਭੁੱਲ ਗਏ, ਤੇਰੀਆਂ ਦਾਤਾਂ ਨੂੰ ਭੁੱਲ ਗਏ ਹਾਂ। ਹਰ ਬਿਸਰਤ ਸਦਾ ਖੁਵਾਰੀ, ਤਾਂ ਕਹੋ ਧੋਖਾ ਕਹਾਂ ਵਿਆਪੈ, ਜਾਂ ਕਹੋ ਓਟ ਤੁਹਾਰੀ, ਜਿਹਨੂੰ ਆਸਰਾ ਤੇਰਾ ਆ। ਫਿਰ ਮਾਇਆ, ਮਾਇਆ ਦੇ ਪਦਾਰਥ ਜੋ ਕੁਝ ਹੈ ਬੰਦੇ ਨੂੰ ਭੁਲਾਉਂਦੇ ਨਹੀਂ, ਬੰਦਾ ਜੋ ਕੁਝ ਦੇਖਦਾ ਆ ਕਹਿ ਦਿੰਦਾ ਇਹ ਤੇਰਾ ਆ, ਇਹ ਤੇਰਾ ਦਿੱਤਾ ਹੋਇਆ। ਗੁਰੂ ਕਿਰਪਾ ਕਰਨ, ਇਹ ਉਹਦੀਆਂ ਦਾਤਾਂ ਨੇ ਰੱਬ ਦੀਆਂ ਜੀ। ਜੋ ਕੁਝ ਵੀ ਸਾਡੇ ਕੋਲ ਆ ਕਹਿੰਦਾ ਹੈ ਤੇ ਕੁਝ ਉਹਨੇ ਜੇ ਇੰਨਾ ਹੀ ਆ ਵੀ ਤੂੰ ਦਿੱਤਾ ਤੇ ਤੇਰਾ ਦਿੱਤਾ ਮੈਂ ਵਰਤ ਰਿਹਾ ਹਾਂ। ਫਿਰ ਪਾਤਸ਼ਾਹ ਕਹਿੰਦੇ ਨੇ ਜਦੋਂ ਅਜਿਹਾ ਕੁਝ ਹੈ, ਤਾਂ ਕੋ ਧੋਖਾ ਤਕਾਂ ਵਿਆਪੈ, ਜਾਂ ਕੋ ਊੜ ਤੁਹਾਰੀ। ਅੱਗੇ ਇੱਕ ਐਗਜ਼ਾਮਪਲ ਸਮਝਾਉਣ ਦਿੱਤੀ ਆ, ਬਿਨ ਸਿਮਰਨ ਜੋ ਜੀਵਨ ਬਲਨਾ, ਉਹਦੀ ਯਾਦ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ, ਉਹਦੀ ਬਾਣੀ ਤੋਂ ਬਿਨਾਂ, ਉਹਦੀ ਸੇਵਾ, ਉਹਦੀ ਸੰਗਤ ਤੋਂ ਬਿਨਾਂ, ਉਹਦੇ ਦਿੱਤੇ ਹੋਏ ਚੰਗੇ ਕਰਮਾਂ ਤੋਂ ਬਿਨਾਂ ਜਿਹੜਾ ਜੀਵਨ ਲੰਘਦਾ ਆ ਉਹ ਕਿਹੋ ਜਿਹਾ? ਸਰਪ ਜੈਸੇ ਅਰਜਾਰੀ, ਸੱਪ ਦੀ ਉਮਰ ਵਾਲਾ ਉਹ ਸੱਪ, ਇਹਦੀ ਉਮਰ ਬਹੁਤ ਲੰਬੀ ਹੁੰਦੀ। ਇਹ ਬੰਦੇ ਦੇ ਹੱਥ ਨਾ ਆਵੇ ਸੱਚ ਜਾਣੇ ਲੰਬੀ ਬਹੁਤ ਉਮਰ ਹੈ। ਬੰਦਾ ਜਿੱਥੇ ਇਹਨੂੰ ਵੇਖਦਾ ਪਹਿਲਾਂ ਇਹਦਾ ਘੁੱਗਾ ਕਿਤ ਕਰਦਾ, ਬਾਕੀ ਦੂਜੀ ਗੱਲ ਬਾਅਦ 'ਚ ਹੁੰਦੀ। ਸਾਡੇ ਉੱਥੇ ਨਿਕਲਾਵੇ ਡਾਂਗ ਚੁੱਕਦੇ ਹਾਂ ਪਹਿਲਾਂ। ਜੇ ਕਿਤੇ ਬੰਦੇ ਦੀ ਨਜ਼ਰ ਤੋਂ ਪਰੇ ਰਿਹਾ ਇਹ ਬਹੁਤ ਲੰਬੀ ਉਮਰ ਆ। ਧਾਰਮਿਕ ਸ਼ਾਸਤਰ ਕਹਿੰਦੇ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗਵਾਹੀ ਆ, ਇਹਦੀ ਉਮਰ ਲੰਬੀ ਆ। ਲੇਕਿਨ ਉਮਰ ਲੰਬੀ ਆ, ਕਰਦਾ ਕੀ ਆ? ਕੁਛ ਵੀ ਨਹੀਂ। ਸੱਪ ਦੇਖਣ ਨੂੰ ਬਹੁਤ ਸੋਹਣਾ, ਬੜਾ ਮੁਲਾਇਮ ਹੁੰਦਾ, ਇਹਦੀ ਕੁੰਝ ਜਿਹੜੀ ਆ ਬੜੀ ਮੁਲਾਇਮ, ਇਹਦੀ ਚਮੜੀ ਬੜੀ ਮੁਲਾਇਮ ਹੈ। ਜਦੋਂ ਸੱਪ ਕੁੰਝ ਉਤਾਰਦਾ, ਚੁੱਕ ਚੁੱਕ ਕੇ ਆਪਾਂ ਮੱਥੇ ਨੂੰ ਲਾਉਂਦੇ ਹੁੰਦੇ ਸੀ, ਸੱਪ ਦੀ ਕੁੰਝ ਆ, ਬੜਾ ਮੁਲਾਇਮ ਆ, ਦੇਖਣ ਨੂੰ ਬਹੁਤ ਸੋਹਣਾ, ਲੇਕਿਨ ਅੰਦਰ ਕੀ ਆ? ਜ਼ਹਿਰ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਕ ਲੈ ਗੋਹਾਰੀ। ਲੰਮੀ ਉਮਰ ਭੋਗੇ, ਨੌ ਖੰਡ ਪ੍ਰਥਮੀ ਦਾ ਰਾਜਾ ਵੀ ਬਣ ਜਾਵੇ, ਲੇਕਿਨ ਪਰਮਾਤਮਾ ਨੂੰ ਭੁੱਲਣ ਕਰਕੇ ਅੰਤ 'ਤੇ ਖਾਲੀ ਹੱਥ ਜਾਂਦਾ ਨਾ। ਸਿਕੰਦਰ ਦਾ ਜੀਵਨ ਸਾਡੇ ਕੋਲ ਆ, ਗਦਾਫੀ ਦਾ ਜੀਵਨ ਸਾਡੇ ਕੋਲ ਆ, ਸਦਾਮ ਹੁਸੈਨ ਦਾ ਜੀਵਨ ਸਾਡੇ ਕੋਲ, ਕਿੰਨੇ ਆ ਸਾਡੇ ਸਾਹਮਣੇ ਗਏ ਆ। ਲਾਸਟ ਪੰਕਤੀਆਂ, ਗੁਣ ਨਿਧਾਨ ਹੇ ਗੁਣਾਂ ਦੇ ਖਜ਼ਾਨੇ, ਗੁਣ ਤਿੰਨ ਹੀ ਗਾਏ, ਤੇਰੇ ਗੁਣ ਉਹ ਗਾਉਂਦੇ, ਤੇਰੇ ਗੁਣਾਂ ਨੂੰ ਉਹ ਯਾਦ ਕਰਦੇ ਆ। ਜਾਂ ਕੋ ਕਿਰਪਾ ਧਾਰੀ, ਜਿਹਦੇ 'ਤੇ ਤੇਰੀ ਕਿਰਪਾ ਆ, ਜਿਹਦੇ 'ਤੇ ਤੂੰ ਮਿਹਰ ਕਰਦਾ ਆ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਉਹਦਾ ਜੀਵਨ ਕਿਹੋ ਜਿਹਾ? ਸੋ ਸੁਖੀ ਆ, ਕਿੱਥੇ? ਰੱਬ ਨੂੰ ਭੁੱਲਣ ਕਰਕੇ ਖੁਆਰ, ਖੱਜਲ, ਬੇਪਤ, ਅਤੇ ਕਿੱਥੇ? ਸੋ ਸੁਖੀ ਆ, ਧੰਨ ਉਸ ਜਨਮਾਂ, ਉਹ ਸੁਖੀ ਆ, ਸੁਖੀ ਜੀਵਨ ਵਾਲਾ ਆ, ਉਹਦਾ ਜਨਮ ਧੰਨਤਾ ਦੇ ਯੋਗ ਹੈ। ਅਤੇ ਪੰਜਵੇਂ ਬਾਪੂ ਕਹਿੰਦੇ ਨੇ, ਮੈਂ ਸਦਕੇ ਜਾਂਦਾ ਉਹਦੇ ਤੋਂ, ਮੈਂ ਕੁਰਬਾਨ ਜਾਂਦਾ ਉਹਦੇ ਤੋਂ ਜਿਹਨੇ ਪਰਮਾਤਮਾ ਨੂੰ ਚੇਤੇ ਕੀਤਾ, ਜਿਹਨੇ ਪਰਮਾਤਮਾ ਨੂੰ ਯਾਦ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਵੀ ਯਾਦ ਆਵੇ, ਸਾਨੂੰ ਵੀ ਯਾਦ ਰਵੇ, ਬਾਣੀ ਪੜ੍ਹੀਏ, ਸੇਵਾ ਕਰੀਏ, ਸੰਗਤ ਕਰੀਏ, ਗੁਰਦੁਆਰੇ ਆਈਏ। ਇਹ ਜਿਤਨੇ ਵੀ ਸਾਨੂੰ ਪਾਤਸ਼ਾਹ ਜੀ ਨੇ ਸਿਸਟਮ ਦਿੱਤੇ, ਕੇਵਲ ਉਹਨੂੰ ਯਾਦ ਕਰਨ ਦੇ। ਪਤਾ ਨਹੀਂ ਉਹਨੂੰ ਯਾਦ ਕਰਦਿਆਂ ਕਰਦਿਆਂ ਕਿਹੜਾ ਸਮਾਂ ਹੋਣਾ ਜਦੋਂ ਉਹਦੀ ਯਾਦ ਸਦਾ ਵਾਸਤੇ ਚਿੱਤ ਵਿੱਚ ਵਸ ਜਾਣੀ ਆ। ਅਤੇ ਜੋ ਕੁਝ ਫਿਰ ਵੇਖਦੇ ਹਾਂ, ਪਰਸੋਂ ਵੱਖ ਵੱਖ ਆਇਆ ਸੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਅਤੇ ਜੋ ਕੁਝ ਮੇਰੇ ਕੋਲ ਦਾਤਾਂ ਮੇਰੇ ਗੁਰੂ ਦੀਆਂ ਦਿੱਤੀਆਂ ਹੋਈਆਂ, ਉਹ ਯਾਦ ਹੈ ਜਿਹਨੇ ਦਿੱਤਾ। ਅੱਜ ਇੰਨੇ ਵਿਚਾਰ ਪ੍ਰਵਾਨ ਕਰਨੇ, ਭੁੱਲਾ ਚੁੱਕਾਂ ਦੀ ਖਿਮਾ, ਤੁਹਾਡਾ ਧੰਨਵਾਦ, ਸਤਿਕਾਰ ਜੀ ਆਇਆਂ ਨੂੰ, ਅਤੇ ਗੱਜ ਵੱਜ ਕੇ ਆਪਾਂ ਬੋਲਣਾ ਸਾਰਿਆਂ ਨੇ ਵਾਹਿਗੁਰੂ।

ਦਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਵਰ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਗਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ

ਵਿਆਜ ਮਿਟਾਈ, ਪ੍ਰਭੂ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂਣ ਇਹ ਛੁੱਟਹ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹਲਾ ਪੰਜਵਾ, ਮਨ ਮਹ ਚਿਤਵ ਚਿਤਵਨੀ ਉਤਮ ਕਰੋਟ ਨੀਤ, ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਦੇ ਮੀਤ। ਸੋਹਿਲਾਰਾ

ਤਨਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਪੁਰੇ ਕੋ ਵੇਸਾ ਨੇਕਾ ਬਾਬਾ ਜੈ ਕਰ ਸਤਿ ਕੀਰਤ ਹੋਏ ਸੋ ਘਰ ਰਾਖ ਵਡਾਈ ਤੋ

ਮਹਲਾ ਚੌਥਾ ਕਾਮ ਕਰੋਂਗਾ ਨਗਰ ਪਾਪ ਫੜ ਗਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲਿਵ ਮੰਡਲ ਮੰਡਲ

0: ਸਪੀਕਰ ਨਹੀਂ ਲਾਇਆ,
1: ਸਪੀਕਰ ਚੱਲਿਆ ਨਹੀਂ, ਹੁਣ ਬੋਲਦਾ ਪਿਆ,
2: ਕਰਦਾ ਪਿਆ।
3: ਚੱਲ ਪਿਆ ਭਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਿਉ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤਰੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੁਦਤ ਪਾਉਣ ਕੇ ਗੌਨ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਭਾਏ ਪਧਾਰੇ ਜੀਤ ਫਿਰਾਏ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਪਸੇਖੈ ਪਵਨ ਹਰ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਪਸੇਖੈ ਵੇਦ ਪੁਰਾਣ ਕੁਤੇਬ ਕੁਰਾਨੋ ਜਬੀਨ ਜਬਾਨ ਸਬਾਨ ਕੇ ਪੇਖੈ ਪਵਨ ਅਹਾਰੋ ਜਤੀ ਜਤਾਰੋ ਸਭੈ ਸੁਭਚਾਰੋ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਧਲਾਂਗੇ ਭਾਰੀ ਗੁਮਾਨ ਭਰਮਨ ਮੈਂ ਕਰ ਪ੍ਰਭਤ ਪੰਖ ਹਲੇ ਨਾ ਹਲਾਂਗੇ ਤੋਰ ਅਲੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੰ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਬੜੇ ਬਰਿਆਰ ਉਪਚਾਰ ਰਹਿ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਦਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾੜ ਜਾਤਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭਾਏ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜੌਨ ਤ੍ਰਲੋਕ ਰਾਜ ਕਰਾਂਗੇ ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰਣ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਾਥ ਪ੍ਰਿਓਲੀ ਅਸਾਸ ਮੰਦਰਨ ਲੋਕ ਪ੍ਰਲੋਕ ਗਵਾਇਓ ਬਾਸ ਕੀ ਉਭਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਣ ਲਿਓ ਸਬੈ ਜਨ ਪ੍ਰੇਮ ਕੀ ਉਤਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਚਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਤਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚਾਉ ਪਾਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਬਹੋ ਆਪ ਹਾਦੈ ਮੋਹ ਬਚਾਬਹੋ ਸੁਖੀ ਬਸਾਈ ਮੋਰ ਪਰਿਵਾਰਾ ਓ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਨ ਦੈ ਕਰੀਐ ਸਭ ਬੈਰਣ ਕਵਾਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
ਤੋਂ ਮੈਂ ਛਾੜ ਕੋਈ ਔਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਜਾ ਮਰਿਆਏ ਮਰਨ ਕਾਲ ਕਾ ਤਰਾਤਨ ਮਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜਿਕਰ ਹੋ ਰੱਛਾ ਰੱਖ ਲੇ ਹੋ ਮਹਿ ਰੱਖਣ ਹਾਰੀ ਸਾਹਿਬ ਸੰ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਨਨ ਕੋ ਪਲ ਮੁਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਪਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਮ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਾਲਮ ਨਿਰੰਕਾਰ ਨਿਰਭਕਾਰ ਨਿਰਲੰਭੋ ਆਦ ਅਨੀਲਾ ਨਾਦ ਸੰਭੋ ਤਾਂ ਕਾ ਮੂੜ ਚਾਰਦ ਪਿਹਦਾ ਜਾ ਕੋ ਪਿਹਮਨ ਪਾਵਨ ਬੇਦਾ ਤਾ ਕੋ ਕਰ ਪਾਹਣ ਅਨਮਾਨਤ ਮਹਾਮੂੜ ਕਤ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭਿਵ ਆਪੇ ਆਪਣੀ ਬੁੱਧ ਜੀਤੀ ਬਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਬਿਦ ਸਜਾਓ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਸ ਦੀਨੀ ਕਹੁ ਪੁਰ ਰਾਜਾ ਹੋ ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੁਜਿਅਮ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਮਰੇ ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਜੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਅਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰੈ ਦੁਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਛੁਪ ਸਕੈ ਨ ਕੋਈ ਏਕ ਵਾਰ ਜੰਤ ਮਨ ਸੰਭਾਰਾ ਕਾਲ ਫਾਸਤੀ ਤਾਹਿ ਬਾਰਾ

ਬਿਸਤਰ ਪਠੋਰ ਮੋਹੋ ਸਹਾਈ ਦੁਸ਼ਟ ਦੁਖ ਦਿਲ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾ ਕਰਤਾ ਸ੍ਰੀ ਅਸ ਧੁਜ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਚਿਤ ਪਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ

ਦੁੱਖ ਦਰਦ ਭਾਉ ਨਿਕਟ ਨੰਗ ਤਿੰਨ ਨਰਕ ਰਹਿ ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹਿ ਸਹਿਸ ਪਣਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਾਤੇ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿ ਤੁਹਾਰ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦੁਆਰ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬੜਿਆਈਆ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ, ਓਂਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋਕੇ ਮਨ ਹੋ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਥਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾ ਉਹ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਨ ਸਾਰਿਆਂ ਅੰਦਰ ਹੁਣ ਕਾ ਮੋਹ ਤੁਟਾ, ਤਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਉਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਕਤ ਕੀ ਕਰਾ ਕਹਾਣੀ, ਕਰਾ ਕਹਾਣੀ ਅਕਤ ਕੇਰੀ, ਕਿਤ ਦੁਬਾਰਾ ਪਾਈਐ, ਤਾਨੂੰ ਮਾਨੂੰ ਤਾਨੂੰ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ, ਚਤੁਰਾਈ ਨ ਪਾਇਆ ਕਿਨੈ, ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ ਜਿਨੇ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗਾਉਲੀ ਪਾਈਆ, ਕੁਰਬਾਨ ਕੀਤਾ ਤੇ ਸਭ ਟੋਂ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸਸਮਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਤੇ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜੰਦ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ, ਉਹ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ, ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਾਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ।

ਵੈ ਮੁਕਤਨਾ ਹੁਰ ਥੈ ਕੋਈ ਪੁੱਛੋ ਬਿਬੇਕੀ ਅਜਾਏ ਅਨੇਕ ਜੂਨੀ ਭਰਮਾ ਵੈ ਬਿਨ ਸਭ ਗੁਰਮੁਕਤਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਭ ਗੁਰਮੁਕਤਨ ਪਾਏ ਆਵਹੋ ਸਿੱਖ ਸਤ

ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਦ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗਿਆ।

ਆਪਣਾ ਪਿਰ ਜਾ ਪਏ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਯੁਗ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਮਸਾਇਆ, ਗੁਰਪ੍ਰਸਾਦੀ ਹਰ ਮਨ ਮਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ।

ਨੇ ਹੱਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨੇ ਅਵਰਣ ਕੋਈ।

ਇਹ ਸੱਚ ਸੁਣ ਨੈ ਨੂੰ ਪਠਾਇ ਸ੍ਰੀ ਲਾਏ ਸੱਚ ਸੁਣਨ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧੋ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸ ਧਿਆਵੇ ਹੇ ਸੱਚੋ ਧਿਆਵੇ ਜਾਦੂ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇ ਚਲਾਵੇ ਹੇ ਆਨੰਦ ਸੁਨੋਹ ਵੰਡ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ

ਪੜ ਪੁਸਤਕ ਸੰਧਿਆ ਬਾਦੰ ਸਿਰਪੁਰ ਸਵਗਲ ਸਮਾਦੰ ਮੁਖ ਝੂਠ ਭੁਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਦੇ ਧੋਤੀ ਬਸਤਰ ਕਪਾਟੰ

ਕੋਰੇ ਕੱਪੜ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਕੀਤਾ ਆਪਣੇ ਆਪੇ ਹੀ ਕੀਤਾ ਪਾਵਣਾ। ਹੁਕਮ ਕੀ ਹੈ ਮਨ ਭਾਵਦੇ

ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਨ ਦਰਿਆਈਆਂ ਜਦ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਖਤ ਤਰ ਵਿੱਚੋਂ।

ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਹੈ ਚੁੱਲੇ ਰਹਿਣ ਛੜੇ ਇੱਕ ਨਿਹਾਲੇ ਪੈਸ ਮਰੀ ਕੇ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ

ਸ਼ੁੱਧ ਜਗੋ ਜਗੋ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਗਿਆਨ ਦਰਸ਼ਨ ਸ੍ਰੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ, ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਾਵਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ। ਸਾਉਣ ਭਾਦਰੋਂ ਦੋ ਮਹੀਨੇ ਬਰਸਾਤ ਰੁੱਤ ਵਰਖਾ ਰੁੱਤ ਮੰਨੀ ਗਈ। ਬਹੁਤ ਜ਼ਿਆਦਾ ਗਰਮੀ ਤਾਪਮਾਨ ਤੋਂ ਬਾਅਦ ਧਰਤੀ ਦੇ ਵਿੱਚ ਹੇਠੋਂ ਉੱਪਰੋਂ ਜੇਠ ਹਾੜ ਦੇ ਵਿੱਚ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੌਨਸੂਨ ਪੌਣਾਂ ਆਉਂਦੀਆਂ ਨੇ, ਬੱਦਲ ਆਉਂਦੇ ਨੇ, ਮੀਂਹ ਵਰਸਦਾ ਹੈ, ਵਾਤਾਵਰਨ ਸੁਹਾਵਣਾ ਹੋ ਜਾਂਦਾ, ਠੰਡਾ ਹੋ ਜਾਂਦਾ ਹੈ। ਦੋ ਮਹੀਨੇ ਬਰਸਾਤ ਰੁੱਤ ਜ਼ਮੀਨ ਉਪਜਾਊ ਹੋ ਜਾਂਦੀ ਹੈ, ਫਸਲਾਂ ਲਹਿਰਨ ਲੱਗ ਪੈਂਦੀਆਂ ਨੇ, ਕੱਖ ਪੱਠਾ ਆਮ ਹੋ ਜਾਂਦਾ, ਜਿਹੜਾ ਸੁੱਕਿਆ ਹੁੰਦਾ ਮੁਰਝਾਇਆ ਕਮਲਾਇਆ ਹੁੰਦਾ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਸਾਵਣ ਦੇ ਮਹੀਨੇ ਦੀ ਸੰਗਰਾਂਦ ਮਨਾਉਂਦਿਆਂ ਮਨਾਉਂਦਿਆਂ ਗੁਰੂ ਰੂਪ ਬੱਦਲ ਵਰਖ ਜਾਣ, ਸੱਚੇ ਪਾਤਸ਼ਾਹ ਕਿਰਪਾ ਦਾ ਮੀਂਹ ਪੈ ਜਾਵੇ ਸਿੱਖ ਦੀ ਹਿਰਦੇ ਰੂਪ ਜ਼ਮੀਨ 'ਤੇ ਧਰਤੀ 'ਤੇ, ਜਿਹੜੀ ਬਹੁਤ ਤਪਸ਼ ਹੈ, ਜਿਹਦੇ ਵਿੱਚ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹਮੇ ਪੰਜ ਨੇ ਵੱਡੇ ਦੁਸ਼ਮਣ, ਫਿਰ ਸ਼ਬਦ 'ਚ ਪਰਚ ਰੂਪ ਰਸ ਗੰਧ ਨੇ,

ਆਸ਼ਨਾ ਵੇਖ ਵੇਖ ਕੇ ਅੰਦਰ ਜੀਵਾਂ ਦੇ ਵਧੀ ਹੋਈ। ਇਹ ਪ੍ਰਭ ਲਗਨ ਹੈ, ਬੁੱਝ ਜਾਵੇ ਠਾਣ। ਸੋ ਅੰਦਰ ਵਰਤਾ ਠਾਂਡ ਪ੍ਰਭ ਚਿੱਤ ਆਏ ਹੈ। ਵਾਹਿਗੁਰੂ ਚੇਤੇ ਵਿੱਚ ਆ ਜਾਵੇ, ਸੱਚੇ ਪਾਤਸ਼ਾਹ ਸਿਮਰਨ ਹੋ ਜਾਵੇ, ਉਹਦਾ ਯਾਦ ਉਹਦੀ ਆ ਜਾਵੇ, ਹਿਰਦੇ ਵਿੱਚ ਵੱਸ ਜਾਵੇ, ਅੰਦਰ ਸ਼ਾਂਤੀ ਵਰਤ ਜਾਂਦੀ ਹੈ, ਠੰਡ ਵਰਤ ਜਾਂਦੀ ਹੈ। ਵਰਖਾ ਹੋਣ ਤੋਂ ਮੀਂਹ ਪਏ, ਠੰਡ ਹੋ ਜਾਂਦੀ ਹੈ, ਸ਼ਾਂਤੀ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰ ਦੇਣ ਘਣ ਗਰਜਤ ਗੋਬਿੰਦ ਰੂਪ ਆ। ਗੋਬਿੰਦ ਦਾ ਰੂਪ ਹੈ ਸੱਚੇ ਪਾਤਸ਼ਾਹ, ਬੱਦਲਾਂ ਦੀ ਨਿਆਈ ਗਰਜ ਜਾਣ, ਵਰਸ ਜਾਣ, ਕਿਰਪਾ ਦਾ ਮੀਂਹ ਪੈ ਜਾਵੇ। ਹਿਰਦੇ ਰੂਪੀ ਧਰਤੀ ਦੀ ਔੜ ਜਿਹੜੀ ਹੈ ਇਹ ਚੱਕੀ ਜਾਵੇ, ਸਭ ਖੁਸ਼ਕਾਈ ਖੁਸ਼ਕਤਾਈ ਸਭ ਖੁਸ਼ਕੀ ਖਤਮ ਹੋ ਜਾਵੇ, ਨਾਮ ਜਲ ਨਾਲ ਤਰ ਹੋ ਜਾਵੇ। ਫਿਰ ਸੋਹਣੀਆਂ ਕੁਲੋਂ ਕੁਰੁੰਬਲਾਂ ਜਿਹੜੀਆਂ ਨੇ, ਅੰਕੁਰ ਜਿਹੜੇ ਨੇ, ਸਭ ਗੁਣਾਂ ਦੇ ਫੁੱਟਦੇ ਨੇ, ਕਰੁਣਾ ਮੈਤਰੀ ਮੁੱਦਤਾ ਉਪੇਖਿਆ, ਇਹ ਟਹਿਣੀਆਂ ਪ੍ਰਫੁੱਲਤ ਹੁੰਦੀਆਂ ਨੇ, ਰਹਿਣੀ ਕਹਿਣੀ ਬਹਿਣੀ ਸਹਿਣੀ ਸਭ ਗੁਣਾਂ ਇਹਨਾਂ ਨਾਲ। ਫਿਰ ਭਗਤੀ ਦੇ ਨਾਲ ਮਨ ਮੰਨ ਜਾਂਦਾ ਹੈ, ਗੁਣਾਂ ਨਾਲ ਭਗਤੀ ਹੁੰਦੀ ਹੈ, ਭਗਤੀ ਤੋਂ ਬਾਅਦ ਫਿਰ ਗਿਆਨ ਹੁੰਦਾ ਹੈ। ਗਿਆਨ ਹੋਣ ਤੇ ਇੱਕ ਦਾ ਧਿਆਨ ਰਹਿ ਜਾਂਦਾ ਹੈ, ਸਭ ਦੁਬਦਾ ਦੁਐਸ਼ ਈਗੋ ਈਰਖਾ ਮਿਟ ਜਾਂਦੀ ਹੈ, ਪੂਰਨ ਤੌਰ ਤੇ ਸ਼ਾਂਤ ਹੋ ਜਾਂਦਾ ਹੈ। ਹਿਰਦੇ ਰੂਪੀ ਧਰਤੀ ਜਿਹੜੀ ਹੈ ਸਵਰ ਜਾਂਦੀ ਹੈ, ਸੋਹਣੀ ਬਣ ਜਾਂਦੀ ਹੈ, ਪ੍ਰਫੁੱਲਤ ਹੋ ਜਾਂਦੀ ਹੈ। ਮਾਨਸ ਜਨਮ ਦੀ ਮੰਜ਼ਿਲ ਵੀ ਇਹੀ ਹੈ, ਭਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਇੱਕ ਦਾ ਧਿਆਨ ਆਪਣੇ ਵਾਸਤਵ ਸਰੂਪ ਨੂੰ ਪਹਿਚਾਨਣਾ, ਇਹ ਇਹਦਾ ਫਲ ਹੈ ਵੱਡਾ ਭਾਰੀ। ਇਹ ਬਖਸ਼ਿਸ਼ ਹੋ ਜਾਵੇ, ਸੱਚੇ ਪਾਤਸ਼ਾਹ ਕਿਰਪਾ ਦਾ ਮੀਂਹ ਪਾ ਦੇਣ, ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਵਰਖਾ ਹੋ ਜਾਵੇ, ਵੱਸ ਜਾਵੇ। ਸੰਗਰਾਂਦ ਦਾ ਦਿਹਾੜਾ ਸਾਵਣ ਮਹੀਨੇ ਦਾ, ਸ਼ਾਮ ਨੂੰ ਵਿਚਾਰ ਹੁੰਦੀ ਮਹੀਨੇ ਨੇ, ਪਰ ਉਹ ਮਹਾਨ ਸ਼ਹੀਦ ਕੌਮੀ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਇੱਕ ਸਾਵਣ ਨੂੰ ਸੰਨ 1745 ਈਸਵੀ ਵਿੱਚ ਲਾਹੌਰ ਦਰਬਾਰ ਨੇ ਭਾਈ ਸਾਹਿਬ ਜੀ ਨੂੰ ਰਾਠ ਸਿੱਖਾਂ ਨੂੰ, ਜੁਝਾਰੂ ਸਿੱਖਾਂ ਨੂੰ, ਜਿਨ੍ਹਾਂ ਜਾਨਾਂ ਤਲੀ 'ਤੇ ਰੱਖੀਆਂ ਹੋਈਆਂ ਪੰਜਾਬ ਖਾਤਰ, ਅਣਖ ਖਾਤਰ, ਜ਼ੁਲਮਾਂ ਦੇ ਖਿਲਾਫ ਜੋ ਜ਼ੁਲਮਾਂ ਦਾ ਚੱਕਰ ਚਲਾਇਆ ਹੋਇਆ ਸੀ ਜਗਰੀਆ ਖਾਨ ਨੇ, ਸ਼ਰੇਆਮ ਸਿੱਖਾਂ ਨੂੰ ਫੜ ਫੜ ਕੇ

ਗੁਰਦੁਆਰਿਆਂ ਦੇ ਵਿੱਚ ਸੰਗਤ ਬੰਦ ਕਰ ਦਿੱਤੀ, ਸੰਗਤ ਲੱਗਣੀ ਬੰਦ ਕਰ ਦਿੱਤੀ, ਦੀਵਾਨ ਬੰਦ ਕਰ ਦਿੱਤੇ, ਲੰਗਰ ਬੰਦ ਕਰ ਦਿੱਤੇ ਗਏ ਸੀ। ਜੰਗਲਾਂ ਵਿੱਚ ਰਹਿੰਦੇ ਸੀ, ਉਹ ਵੀ ਖੁਸ਼ਕ ਜੰਗਲ ਸੀ, ਖਾਣ ਪੀਣ ਨੂੰ ਕੁਝ ਨਹੀਂ ਸੀ। ਜਿਹੜਾ ਕੋਈ ਸੇਵਾ ਕਰਦਾ ਸੀ ਨਾਲ ਅਟੈਚਮੈਂਟ ਸੀ, ਚੱਕ ਚੱਕ ਕੇ ਕੋਹ ਕੋਹ ਕੇ ਮਾਰ ਦਿੰਦੇ, ਲਾਹੌਰ ਲਿਜਾ ਜਾਂ ਉੱਥੇ। ਜੋ ਕੁਝ ਉਦੋਂ ਹੋਇਆ ਹੁਣ ਵੀ ਹੋਇਆ, ਉਸ ਨੂੰ ਵੀ ਮਾਤ ਪਾ ਦਿੱਤੀ। ਇੰਨਾ ਜ਼ੁਲਮ ਹੋਇਆ, ਹੁਣ ਸਭ ਨੂੰ ਪਤਾ ਲੱਗ ਗਿਆ। ਔਰ ਜਦੋਂ ਵੇਖਿਆ ਵੀ ਅਜੇ ਵੀ ਖਾਂਦੇ ਕੀ ਆ, ਇੰਨੇ ਬਚੇ ਹੋਏ ਨੇ, ਖਤਮ ਨਹੀਂ ਹੁੰਦੇ ਹਨ। ਨਿਰੰਜਨੀਏ ਨੂੰ ਪੁੱਛਿਆ, ਸੋਈਏ ਨੂੰ, ਡਾਊਟ ਨੂੰ ਪੁੱਛਿਆ ਜ਼ਖਰੀਆ ਖਾਨ ਨੇ ਵੀ ਕਾਰਨ ਕੀ। ਉਹ ਕਹਿਣ ਲੱਗਾ ਕਾਰਨ ਕੀ, ਭਾਵੇਂ ਲੰਗਰ ਪਾਣੀ ਸਭ ਬੰਦ ਕਰ ਦਿੱਤਾ ਹੈ, ਪਰ ਤਾਰੂ ਸਿੰਘ ਫੂਲਿਆਂ ਦਾ ਜਿਹੜਾ ਆਪ ਅੱਗ ਸੇਕ ਕੇ ਆਪਣੀ ਠੰਡ ਦੂਰ ਕਰ ਲੈਂਦਾ ਹੈ। ਇੱਕ ਉਹਦੀ ਭੈਣ, ਇੱਕ ਮਾਤਾ ਹੈ, ਪਿਤਾ ਉਹਦਾ ਹੈ ਨਹੀਂ, ਉਹ ਸ਼ਹੀਦ ਹੋ ਗਿਆ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਦੇ ਵੇਲੇ। ਕਹਿਣ ਲੱਗਾ ਤਿੰਨੇ ਜਾਣੇ ਨੇ ਆਪ ਤੇ ਅੱਗ ਸੇਕ ਕੇ ਸਾਰਦੇ ਨੇ, ਪਰ ਜੋ ਘਰ ਵਿੱਚ ਆਮਦਨ ਹੁੰਦੀ ਖੇਤੀਬਾੜੀ ਕਰਦਾ ਹੈ, ਉਹ ਕੱਪੜੇ ਲੈ ਕੇ ਮੋਟੇ ਉਹਨਾਂ ਨੂੰ ਜੰਗਲ ਵਿੱਚ ਦੇ ਆਉਂਦਾ ਹੈ, ਆਪ ਰੁੱਖੀ ਮਿੱਸੀ ਖਾਂਦਾ ਹੈ, ਆਪ ਚਣੇ ਚੱਬ ਕੇ ਸਾਰ ਲੈਂਦਾ ਹੈ, ਜੋ ਆਟਾ ਹੁੰਦਾ ਹੈ ਗੁੰਦ ਕੇ ਪ੍ਰਸ਼ਾਦੇ ਬਣਾ ਕੇ ਟੋਕਰਾ ਪੂਰਾ ਭਰ ਕੇ ਅਤੇ ਵਾਹਿਗੁਰੂ ਵਾਹਿਗੁਰੂ ਕਰਦਾ ਲੰਗਰ ਜੰਗਲ ਨੂੰ ਜਾਂਦਾ ਹੈ, ਉਹ ਪ੍ਰਸ਼ਾਦੇ ਛਕਾਉਂਦਾ ਵਾ। ਸਿੱਖ ਭੁੱਖੇ ਨਹੀਂ ਮਰ ਸਕਦੇ। ਔਰ ਉਸ ਵੇਲੇ ਉਹਨੇ ਜਦੋਂ ਇਹ ਖਬਰ ਦਿੱਤੀ ਹੈ ਅਤੇ ਉਸ ਵੇਲੇ ਭਾਈ ਸਾਹਿਬ ਨੂੰ ਫੜ ਲਿਆ ਗਿਆ, ਭਾਵੇਂ ਛਡਾਉਣ ਦੇ ਰਸਤੇ ਵਿੱਚ ਪੜ੍ਹਾਉਣੇ ਵਾਲਿਆਂ ਨੇ, ਪੜ੍ਹਾਉਣਾ ਪਿੰਡ ਆਉਂਦਾ ਹੈ ਲਾਹੌਰ ਨੂੰ ਜਾਂਦਿਆਂ ਸਿੱਧਾ ਇੱਧਰੋਂ ਫੂਲਿਆਂ ਵੱਲ, ਯਤਨ ਕੀਤਾ ਸੰਗਤ ਨੇ। ਪਤਾ ਸੀ ਜਿਹੜਾ ਇੱਕ ਵਾਰ ਲਾਹੌਰ ਸਿੱਖ ਜਾਵੜਦਾ ਉਹ ਜਾਂਦਾ ਮੁੜ ਕੇ ਨਹੀਂ ਆਉਂਦਾ, ਸ਼ਹੀਦ ਕਰ ਦਿੱਤਾ ਜਾਂਦਾ ਹੈ ਸੀਹੇ ਦੇ ਦੇ। ਛਡਾਉਣ ਵਾਸਤੇ ਸਕੀਮ ਹੋਈ, ਪੰਜ ਸੱਤ ਛਪਾਈ ਸਨ, ਬਾਲੇ ਨਹੀਂ ਸਨ, ਭਾਈ ਸਾਹਿਬ ਨੂੰ ਫੜਨਾ ਆਏ ਔਰ ਭਾਈ ਸਾਹਿਬ ਨਹੀਂ ਮੰਨੇ। ਐਸਾ ਸਿੱਧਕ ਸੀ, ਕੁਰਬਾਨੀ ਦਾ ਜਜ਼ਬਾ ਅੰਦਰ ਭਰਿਆ ਹੋਇਆ, ਸਬਰ ਸੰਤੋਖ ਚਾਸ, ਬਾਣੀ ਪੜ੍ਹਦੇ ਸਨ ਹਰ ਵੇਲੇ, ਸੇਵਾ ਕਰਕੇ ਪ੍ਰਸੰਨ ਹੁੰਦੇ ਸੀ, ਨਿਸ਼ਕਾਮ ਹਿਰਦਾ ਸੀ, ਗੁਰੂ ਨੂੰ ਤਨ ਮਨ ਧਨ ਸਮਰਪਿਤ ਸੀ, ਪੂਰਨ ਸਿੱਧਕਵਾਨ ਸੀ। ਆਪ ਜੀ ਦੀ ਭੈਣ ਵੀ ਨਾਲ ਫੜ ਲਈ, ਇਤਿਹਾਸਕਾਰ ਇਹ ਵੀ ਲਿਖਦੇ ਨੇ, ਲਾਹੌਰ ਦੇ ਲੋਕਾਂ ਨੇ ਪੈਸੇ ਦੇ ਕੇ ਜ਼ਖਰੀਆ ਖਾਨ ਨੂੰ ਛੁਡਾ ਲਈ ਸੀ, ਉਹ ਵਾਪਸ ਆ ਗਈ ਸੀ, ਦੋਵਾਂ ਭੈਣ ਭਰਾਵਾਂ ਨੂੰ ਫੜਿਆ ਸੀ, 25 ਸਾਲ ਦੀ ਉਮਰ ਸੀ ਪਰ ਜਵਾਨੀ ਵਿੱਚ। ਭਾਈ ਤਾਰੂ ਸਿੰਘ ਨੇ ਕਿਹਾ ਨਹੀਂ, ਪੜ੍ਹਾਉਣੇ ਵਾਲਿਆਂ ਨੂੰ ਕਿਹਾ ਨਹੀਂ, ਮੇਰੀ ਖਾਤਰ ਸਾਰਾ ਪਿੰਡ ਪੀੜਿਆ ਜਾਊਗਾ, ਜੇ ਤੁਸੀਂ ਹਮਲਾ ਕਰਕੇ ਛਡਾ ਵੀ ਲਓਗੇ, ਛਡਾ ਸਕਦੇ ਹੋ, ਕਾਹਦੇ ਵਾਸਤੇ। ਇਹ ਜ਼ੁਲਮ ਦਾ ਭੱਠ ਜਿਹੜਾ ਤਪ ਰਿਹਾ ਹੈ, ਜ਼ਖਰੀਆ ਖਾਨ ਦਾ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮੈਨੂੰ ਉਹਨਾਂ ਸਿੱਧਕ ਬਖਸ਼ਿਆ, ਮੈਂ ਸ਼ਹੀਦ ਹੋਣਾ ਵਾਂ, ਮੈਂ ਆਪਣਾ ਖੂਨ ਡੋਲ ਕੇ ਖੂਨ ਛਿੜਕ ਕੇ ਉਹ ਬੰਦ ਕਰ ਦੇਣਾ, ਸ਼ਾਂਤ ਕਰ ਦੇਣਾ, ਉਂਝ ਸ਼ਾਂਤ ਨਹੀਂ ਹੋਣਾ। ਗੁਰੂ ਸਾਹਿਬਾਂ ਵੀ ਸ਼ਹੀਦੀਆਂ ਦਿੱਤੀਆਂ ਨੇ, 8ਵੇਂ ਪਾਤਸ਼ਾਹ ਦਿੱਲੀ ਜਾ ਕੇ ਸਰੀਰ ਛੱਡਿਆ, 9ਵੇਂ ਪਾਤਸ਼ਾਹ ਨੇ ਕੁਰਬਾਨੀ ਕੀਤੀ, 10ਵੇਂ ਪਾਤਸ਼ਾਹ ਨੇ ਸਾਰਾ ਪਰਿਵਾਰ ਹੀ ਲਾ ਦਿੱਤਾ ਆਪਣੇ ਸਮੇਤ। ਫਿਰ ਜ਼ੁਲਮ ਰਾਜ ਦਾ, ਵੱਡੇ ਰਾਜ ਦਾ ਅੰਤ ਹੋਇਆ, ਇਹਦਾ ਅੰਤ ਕਰਨਾ। ਖੁਦਾ ਦਾ ਅਤੇ ਅੱਤ ਦਾ ਵੈਰ ਹੁੰਦਾ ਹੈ, ਇਹਦੇ ਜ਼ੁਲਮਾਂ ਦਾ ਅੰਤ ਮੈਂ ਆਪਣੀ ਸ਼ਹੀਦੀ ਨਾਲ, ਸਿੱਧਕ ਨਾਲ ਮੁਕਾਬਲਾ ਕਰਕੇ, ਤਸੀਹੇ ਝੱਲ ਕੇ ਇਹਦਾ ਅੰਤ ਕਰ ਦੇਵਾਂਗਾ। ਇਹ ਸੁਣ ਕੇ ਸੰਗਤ ਹੈਰਾਨ ਹੋਈ, ਐਸੇ ਬਚਨ, ਬਰਕਤਾਂ ਭਰੇ ਬੋਲ, ਸਿੱਧਕ ਸਿੱਖ ਦੇ, ਮਹਾਂਪੁਰਖ ਦੇ, ਗੁਰਮੁਖ ਸਿੱਖ ਦੇ, ਜਿਹਦੇ ਕੋਲ ਕਿਰਤ ਵੀ ਸੀ ਅਤੇ ਕੀਰਤੀ ਵੀ ਸੀ,
ਸੇਵਾ ਵੀ ਸੀ, ਕਿਰਤ ਵੀ ਸੀ, ਸਿਮਰਨ ਵੀ ਸੀ, ਇਸ਼ਕਾਮ ਹਿਰਦਾ ਸੀ, ਬਿਨਾਂ ਵਿਤਕਰੇ ਦੇ ਲੰਗਰ ਛਕਾਉਂਦੇ ਸੀ। ਇਹ ਨਹੀਂ ਵੀ ਇਕੱਲੇ ਰਾਠ ਸਿੱਖਾਂ ਨੂੰ ਛਕਾਉਂਦੇ ਸੀ, ਪੰਥ ਖਾਲਸੇ ਨੂੰ ਛਕਾਉਂਦੇ ਸੀ। ਕੋਈ ਵੀ ਆ ਜਾਂਦਾ, ਗਰੀਬ ਦੁਖੀ ਆ, ਗਰੀਬ ਗੁਰਬਾ, ਹਰੇਕ ਦਾ ਦੁੱਖ ਦੂਰ ਕਰਦੇ ਸਨ। ਮੁਸਲਮਾਨ ਆਵੇ, ਹਿੰਦੂ ਆਵੇ, ਕੋਈ ਆਵੇ, ਹਰ ਇੱਕ ਦੀ ਸਹਾਇਤਾ ਕਰਦੇ ਕਰਾਉਂਦੇ ਸੀ ਸਿੱਖਾਂ ਤੋਂ ਖਾਲਸਾ ਜੀ। ਐਸੇ ਬੋਲ ਕੀਤੇ, ਐਸਾ ਹੀ ਹੋਇਆ। ਲਾਹੌਰ ਵਿੱਚ ਜਾ ਫਤਿਹ ਬੁਲਾਈ, ਅੱਗ ਬਬੂਲਾ ਹੋਇਆ। ਕਹਿਣ ਲੱਗਾ, ਓਏ ਤਾਰੂ ਸਿੰਘ, ਇਹ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਦਾ ਦਰਬਾਰ ਨਹੀਂ ਜਿੱਥੇ ਤੇਰੀ ਫਤਿਹ ਮੰਨੀ ਜਾਊ? ਸਲਾਮਾਂ ਲੈ ਕੇ ਮੁਕਰ ਨਹੀਂ ਕੀਤੀ। ਭਾਈ ਸਾਹਿਬ ਨੂੰ ਕਹਿੰਦਾ, ਪਤਾ ਲੱਗਾ ਤੂੰ ਪ੍ਰਸ਼ਾਦੇ ਛਕਾਉਂਦਾ ਵਾ ਸਰਕਾਰ ਦੇ ਬਾਗੀਆਂ ਨੂੰ। ਭਾਈ ਸਾਹਿਬ ਨੇ ਕਿਹਾ, ਮੈਂ ਤਾਂ ਜੋ ਆਉਂਦਾ ਸਾਰਿਆਂ ਨੂੰ ਛਕਾਉਂਦਾ ਵਾਂ, ਮੈਂ ਤਾਂ ਸੇਵਾ ਕਰਕੇ ਖੁਸ਼ ਹੂੰ, ਆਪਣੇ ਵਾਸਤੇ ਕੁਝ ਜਮ੍ਹਾਂ ਨਹੀਂ। ਉਹਨੇ ਕਿਹਾ, ਜਾ ਇਸਲਾਮ ਬਣ, ਕਬੂਲ ਕਰ ਲੈ, ਦੀਨ ਵਿੱਚ ਆ ਜਾ, ਨਹੀਂ ਤੇ ਤੈਨੂੰ ਮੁਕਾ ਦਿੱਤਾ ਜਾਵੇਗਾ। ਭਾਈ ਸਾਹਿਬ ਨੇ ਕਿਹਾ, ਮੌਤ ਤੋਂ ਕਦ ਡਰਦੇ ਹਾਂ ਅਸੀਂ, ਸ਼ਹੀਦ ਹੋਣ ਵਾਸਤੇ ਤਾਂ ਮੈਂ ਆਇਆ ਵਾਂ। ਪਰ ਕਿਹਾ, ਮੈਂ ਤੇਰੀ ਸਿੱਖੀ, ਕਿਹਾ ਮੇਰਾ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭੇਗਾ, ਮੈਂ ਆਪਣਾ ਸਿੱਖੀ ਸਿੱਧਕ ਨਹੀਂ ਛੱਡਾਂਗਾ, ਹਾਰਾਂਗਾ, ਤੂੰ ਕਰ ਲੈ ਜੋ ਕੁਝ ਕਰ। ਇਹ ਸੁਣ ਕੇ ਹੋਰ ਦੁਖੀ ਹੈ, ਸਿੱਖੀ ਸਿੱਧਕ ਦੀ ਗੱਲ ਪਹਿਲਾਂ ਦਾ ਜੀ, ਸਿੱਖੀ ਦੂਰ ਕਰੋ, ਗੁੱਸੇ ਵਿੱਚ ਆ ਕੇ ਜ਼ਾਲਮਾਂ ਦਾ। ਇਹ ਸੰਵਾਦ ਸੀ ਜਿਹੜਾ ਸ਼ੁਰੂ ਹੋਇਆ, ਨੇਕੀ ਜਿੱਤੀ ਅਤੇ ਬਦੀ ਹਾਰ ਗਈ। ਅੱਤ ਅਤੇ ਖੁਦਾ ਦਾ ਵੈਰ, ਉਹਨੇ ਜ਼ੁਲਮ ਦਾ ਅੰਤ ਕੀਤਾ, ਅੱਤ ਕੀਤਾ, ਭਾਈ ਸਾਹਿਬ ਨੇ ਅੱਤ ਤੋਂ ਵੱਧ ਉਹਦਾ ਅੰਤ ਕਰ ਦਿੱਤਾ, ਭਾਈ ਸਾਹਿਬ ਦੀ ਸ਼ਹੀਦੀ। ਇਹੀ ਕਿਹਾ ਉਹਨੇ, ਪਹਿਲਾਂ ਸਿੱਖੀ ਦੀ ਗੱਲ ਕਰਦਾ, ਜਿਹੜਾ ਸਿੱਖੀ ਪਹਿਲਾਂ ਤੇਰੀ ਮੈਂ ਸਿੱਖੀ ਦੂਰ ਕਰ। ਇੱਥੋਂ ਤੱਕ ਸ਼ਬਦ ਵਰਤੇ ਵੀ ਜੁੱਤੇ ਮਾਰ ਕੇ ਇਹਦੇ ਵਾਲ ਜਿਹੜੇ ਕੇਸ ਉਡਾ ਦਿਓ ਸਿਰ ਦੇ ਵਿੱਚ। ਜ਼ਕਰੀਆ ਖਾਨ ਨੇ ਇਤਿਹਾਸਕਾਰ ਲਿਖਦੇ, ਭਾਈ ਸਾਹਿਬ ਨੇ ਇੰਨਾ ਮੋੜ ਕੇ ਜਵਾਬ ਦਿੱਤਾ, ਜੂਤ ਤੁਮਾਰੇ ਪਾਹੇ, ਮੇਰਾ ਗੁਰੂ ਸਿੱਖੀ ਸਿੱਧਕ ਨਿਭਾ ਦੇਊਗਾ, ਪਰ ਇਹ ਜੁੱਤੇ ਤੇਰੇ ਸਿਰ ਵਿੱਚ ਪੈਣਗੇ। ਸੋ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਭਾਈ ਤਾਰੂ ਸਿੰਘ ਦੇ ਵਚਨ ਪੂਰੇ ਹੋਏ, ਕੇਸ ਕੱਟੇ ਨਹੀਂ ਗਏ, ਕੇਸ ਕੱਟਣ ਦਾ ਯਤਨ ਕੀਤਾ ਗਿਆ ਨਹੀਂ ਕੱਟੇ ਗਏ, ਮਹਾਰਾਜ ਦੀ ਬਖਸ਼ਿਸ਼ ਸ਼ਹੀਦੀ ਪੈਰੇ ਲੱਗ ਗਏ। ਖੋਪਰੀ ਲਾ ਦਿਓ, ਕਹਿੰਦਾ ਮੈਂ ਕੇਸ ਵੇਖ ਨਹੀਂ ਸਕਦਾ ਇਹਦੇ ਸਿਰ ਦੇ ਨਾਲ, ਸਰੀਰ ਨਾਲ ਸਮੇਤ ਕੇਸਾਂ ਦੇ ਖੋਪਰੀ ਲਾ ਦਿਓ। ਔਰ ਉਖੇੜ ਦਿੱਤੀ ਗਈ ਰੰਬੀਆਂ ਨਾਲ, ਭਾਈ ਸਾਹਿਬ ਨੂੰ ਬਿਠਾ ਖੋਪਰੀ ਲਾ ਦਿੱਤੀ ਗਈ। ਭਾਈ ਸਾਹਿਬ ਫਿਰ ਵੀ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਪਰਮ ਆਨੰਦ ਵਿੱਚ ਪਹੁੰਚ ਗਏ, ਜੀਂਦੇ ਰਹੇ। ਉੱਧਰ ਉਸੇ ਵੇਲੇ ਜਾਂਦੇ ਨੂੰ ਘਬਰਾ ਉਸੇ ਵੇਲੇ ਕਚਹਿਰੀ 'ਚ ਪੈ ਗਿਆ ਸੀ। ਜਦੋਂ ਇਹ ਕਾਰਾ ਹੋਇਆ ਔਰ ਛੱਡ ਕੇ ਕਚਹਿਰੀ ਚਲਿਆ ਗਿਆ ਸੂਬੇਦਾਰ ਵਜੋਂ, ਜ਼ਕਰੀਆ ਖਾਨ ਜਾਂਦਿਆਂ ਮੰਜੇ 'ਤੇ ਪੈ ਗਿਆ, ਬੰਨ ਪੈ ਗਿਆ ਪਿਸ਼ਾਬ ਦਾ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ। ਬੜਾ ਇਲਾਜ ਕੀਤਾ ਗਿਆ, ਨਹੀਂ ਠੀਕ ਹੋਇਆ। 22 ਦਿਨ ਇਲਾਜ ਕਰਦੇ ਰਹੇ। ਅਖੀਰ ਭਾਈ ਸਵੇਗ ਸਿੰਘ ਨੂੰ ਚਰਨ ਫੜੇ, ਉਹਨੂੰ ਸੱਦ ਕੇ ਕਿਹਾ, ਭਾਈ ਤਾਰੂ ਸਿੰਘ ਤੋਂ ਵਚਨ ਵਾਪਸ, ਮਾਫ਼ੀ ਮੰਗਦਾ, ਮਾਫ਼ੀ ਦਵਾ ਦਿਓ। ਭਾਈ ਸਾਹਿਬ ਨੇ ਕਿਹਾ, ਇਹਨੇ ਜ਼ਾਲਮ ਦੇ ਜਦੋਂ ਭਾਈ ਸਾਹਿਬ ਆਏ ਕੋਲ ਧਰਮਸ਼ਾਲਾ ਵਿੱਚ ਸਿੱਖ ਲੈ ਗਏ ਸੀ, ਆਪ ਜੀ ਇਲਾਜ ਕਰਵਾ ਰਹੇ ਸੀ, ਕਿਹਾ ਹੁਣ ਤਾਂ ਜੋ ਵਚਨ ਨਿਕਲ, ਜੇ ਸਾਹ ਚਾਹੁੰਦੀ ਹੈ ਖਾਲਸਾ ਪੰਥ ਬਖਸ਼ ਦੇਵੇ ਤਾਂ ਪਤਾ ਕਰ ਲਓ, ਖਾਲਸੇ ਕੋਲ ਜਾਓ। ਔਰ ਉਸ ਵੇਲੇ ਗਏ ਸਨ। ਖਾਲਸਾ ਪੰਥ ਨੇ ਸਾਰੀ ਵਾਰਤਾ ਸੁਣ ਕੇ ਹੀ ਕਿਹਾ ਸੀ
ਕਿਹਾ ਸੀ ਆਹ ਗੱਲ ਇਹਨੇ ਕਹੀ ਸੀ ਜਖਰੀਆ ਖਾਨ ਨੇ। ਭਾਈ ਸਾਹਿਬ ਨੇ ਕਿਹਾ ਤੇਰੇ ਸਿਰ ਵਿੱਚ ਜੁੱਤੇ ਵੱਜਣਗੇ। ਉਹਨਾਂ ਫੈਸਲਾ ਕੀਤਾ ਵੀ ਜਿੰਨੇ ਸਿਰ ਨੇ ਸੰਸਕਾਰ ਕੀਤਾ ਜਾਵੇ, ਚਰਖੜੀਆਂ ਪੁੱਟ ਦਿੱਤੀਆਂ ਜਾਣ, ਸਿੱਖਾਂ ਦੇ ਸਿਰਾਂ ਦਾ ਸੰਸਕਾਰ ਕੀਤਾ ਜਾਵੇ। ਜਿੰਨੇ ਰੱਖੇ ਹੋਏ ਨੇ, ਕਿੰਗਰੇ ਚਿਣੇ ਹੋਏ ਨੇ, ਖੂਹ ਭਰੇ ਹੋਏ ਨੇ, ਕੱਢ ਕੇ ਭਾਈ ਸੁਬੇਗ ਸਿੰਘ। ਫਿਰ ਭਾਈ ਤਾਰੂ ਸਿੰਘ ਦੀ ਅਖੀਰ 'ਤੇ ਜੁੱਤੀ ਲਿਆ ਕੇ ਦੇ ਸਿਰ ਵਿੱਚ ਮਾਰੀ ਜਾਵੇ 5 ਵਾਰ, ਤਾਂ ਫਿਰ ਉਹਦਾ ਪਿਸ਼ਾਬ ਦਾ ਬੰਨ ਟੁੱਟੇਗਾ। ਇਹ ਅਰਦਾਸਾ ਖਾਲਸੇ ਨੇ ਸੋਧਿਆ, ਇਹ ਨਹੀਂ ਕਿਹਾ ਵੀ ਬਚ ਜਾਵੇਗਾ ਜਾਨ। ਐਸਾ ਹੀ ਹੋਇਆ, ਸਭ ਕੁਝ ਮੰਨ ਲਿਆ ਜੋ ਭਾਈ ਸਾਹਿਬ ਨੇ ਬਚਨ ਕੀਤੇ ਸੀ। ਜ਼ੁਲਮ ਦਾ ਭੱਠ ਤਪ ਰਿਹਾ, ਇਹਨੂੰ ਖੂਨ ਡੋਲ ਕੇ ਆਪਣਾ ਛਿੜਕ ਕੇ ਸ਼ਹੀਦ ਹੋ ਕੇ ਮੈਂ ਬੁਝਾ ਦੇਵਾਂਗਾ। ਤਪਦੇ ਹੋਏ ਭੱਠ ਖਾਲਸਾ ਸੰਗਤ ਦੀ ਉਸੇ ਤਰ੍ਹਾਂ ਹੋਇਆ। ਸੂਰਬੀਰ ਬਚਨ ਕੇ ਬਲੀ, ਭਗਤ ਮੁੱਖ ਤੇ ਬੋਲਦੇ ਸੇ ਵਚਨ ਹੋਵੰਦੇ। ਭਗਤ ਗੁਰਸਿੱਖ ਜੋ ਮੁੱਖ ਤੋਂ ਬੋਲਦੇ ਨੇ, ਬਾਣੀ ਪੜ੍ਹਨ ਵਾਲੇ ਨਿਸ਼ਕਾਮ ਸੇਵਾ ਕਰਨ ਵਾਲੇ ਹਿਰਦੇ ਵਚਨ ਪੂਰੇ ਹੁੰਦੇ ਨੇ, ਅਵਸ਼ ਹੁੰਦੇ। ਸਿਰ ਵਿੱਚ ਜੁੱਤੀ ਵੱਜੀ ਤੇ ਫੇਰ ਚੀਕਾਂ ਬੰਦ ਹੋਈਆਂ, ਬੰਨ ਟੁੱਟਾ ਤੇ ਨਾਲ ਹੀ ਇਹਦੇ ਪ੍ਰਾਣ ਨਿਕਲੇ। ਪਹਿਲਾਂ ਉਸ ਤੋਂ ਸਭ ਕੁਝ ਕੀਤਾ ਗਿਆ, ਸਿੱਖਾਂ ਦੇ ਸਿਰਾਂ ਦੇ ਸੰਸਕਾਰ ਕੀਤੇ ਗਏ, ਕਿੰਗਰੇ ਚਿਣੇ ਹੋਏ ਸੀ, ਮੁਨਾਰੇ ਲਾਏ ਹੋਏ, ਖੂਹਾਂ ਵਿੱਚੋਂ ਕੱਢ ਕੱਢ ਕੇ ਸਾਰੇ ਚਰਖੜੀਆਂ ਪੁੱਟ ਦਿੱਤੀਆਂ ਗਈਆਂ, ਜਿੱਤੇ ਭਾਈ ਸਾਹਿਬ ਨੂੰ ਵੀ ਚਾੜਿਆ ਗਿਆ ਸੀ, ਹੋਰ ਸਿੱਖਾਂ ਨੂੰ ਬਿਆਨ। ਐਸਾ ਇਹ ਸਾਕਾ ਲਾਹੌਰ ਵਿੱਚ ਹੋਇਆ ਹੈ। ਭਾਈ ਸਾਹਿਬ ਇੱਕ ਵਾਰ ਬਦੀ ਦਾ ਅੰਤ ਕਰ ਗਏ ਸੀ, ਜ਼ੁਲਮ ਦਾ ਤੋਂ ਨੇ ਕੀਤਾ, ਭਾਈ ਸਾਹਿਬ ਨੇ ਜ਼ੁਲਮੀ ਦਾ ਜ਼ਾਲਮ ਦਾ ਅੰਤ ਕਰ ਆਪਣੀ ਬੰਦਗੀ ਨਾਲ ਸੇਵਾ ਸਿਮਰਨ ਲਾ ਆਪਣਾ ਤਿਆਗ ਵਿਖਾ। ਸੋ ਸ਼ਹੀਦੀ ਹੋਈ ਇੱਕ ਸਾਵਣ ਸੰਨ 1715। ਭਾਈ ਸਾਹਿਬ ਉਸੇ ਵੇਲੇ ਅੱਜ ਵਾਲੇ ਜਦੋਂ ਪਤਾ ਲੱਗਾ ਗਿਆ, ਕਹਿੰਦੇ ਮੂਹਰੇ ਜੁੱਤੀ ਦੇ ਮੂਹਰੇ ਲਾ ਕੇ ਲਿਜਾਣਾ ਸੀ। ਉਸੇ ਵੇਲੇ ਧਰਮਸਾਲ ਵਿੱਚ ਕੜਾਹ ਬੰਨਿਆ ਹੋਇਆ ਸੀ ਕੋਸਾ ਕਰਕੇ, ਸੀਸ ਦੇ ਵਿੱਚ ਭਾਈ ਸਾਹਿਬ ਜੀ ਦੇ। ਸੰਗਤ ਨੇ ਇਲਾਜ ਕਰਵਾਉਣਾ ਚਾਹਿਆ, ਨਹੀਂ, ਆਪ ਜੀ ਨੇ ਕਿਹਾ ਨਹੀਂ ਖਾਲਸਾ ਜੀ, ਉਹਨੂੰ ਮੈਂ ਦੁਨੀਆ ਨਾਲੋਂ ਸੰਪਰਕ ਤੋੜ ਚੁੱਕਾ ਵਾਂ ਪਰਮਾਨੰਦ ਵਿੱਚ, ਇਹਨੂੰ ਮੂਹਰੇ ਲਾ ਕੇ ਲਿਜਾਣਾ ਸੀ। ਫਤਿਹ ਬੁਲਾ ਦਿੱਤੀ, ਉਸੇ ਖਬਰ ਦਿੱਤੀ ਆ ਕੇ ਫਤਿਹ ਬੁਲਾ ਕੇ ਆਪ ਜੀ ਚੜ੍ਹਾਈ। ਐਸੇ ਮਹਾਨ ਸੀ ਭਾਈ ਤਾਰੂ ਸਿੰਘ ਸਾਹਿਬ, ਫੂਲਾ ਪਿੰਡ, ਜਿਨ੍ਹਾਂ ਦੇ ਪਿਤਾ ਵੀ ਸ਼ਹੀਦ ਸਨ ਮੁਕਤਸਰ ਸਾਹਿਬ ਦੇ ਜੰਗ ਵਿੱਚ। ਸੋ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਮਾਇਆ ਦਾ ਸੁਭਾਅ ਕੀ ਹੈ ਇਹ ਦਰਸਾ ਰਹੇ ਨੇ ਗੁਰਮੁਖਾਂ ਨੂੰ, ਸੰਗਤ ਨੂੰ। ਕਿਹਾ ਸੀ ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਇਹਦਾ ਐਸਾ ਸੁਭਾਅ ਹੈ, ਜਿਨ੍ਹਾਂ ਦੇ ਵਿੱਚ ਚਿੱਤ ਲਾਵੇ ਜਾਵੇ, ਇਹਦੀ ਚਿਤਮਨੀ ਵਿੱਚ ਉਨੀ ਨਹੀਂ ਆਉਂਦੀ, ਪ੍ਰਾਪਤ ਨਹੀਂ ਹੁੰਦੀ, ਉਨੀ ਪਛਾਣ ਜਾਂਦੀ। ਜਿਹਨੇ ਪ੍ਰੀਤ ਕੀਤੀ ਬਹੁਤੀ ਜਮ੍ਹਾਂ ਕਰ ਕਰ ਰੱਖੀ ਹੈ, ਉਹਨੂੰ ਧੋਖਾ ਦਿੱਤਾ ਹੈ, ਪਛਤਾਵਾ ਦਿੱਤਾ ਹੈ, ਨਾਲ ਸਾਥ ਨਹੀਂ ਦੇਣ, ਸਗੋਂ ਦੁੱਖਾਂ ਕਲੇਸ਼ਾਂ ਵਿੱਚ ਪਾਉਂਦੀ ਹੈ, ਉਪਦਰਵ ਕਰਾਉਂਦੀ ਹੈ। ਮਹਾਰਾਜ ਕਹਿੰਦੇ ਜਦੋਂ ਛੱਡ ਦਿੱਤੀ ਮਨ ਦੇ ਵਿੱਚ, ਜਦੋਂ ਇਹਦਾ ਖਿਆਲ ਛੱਡ ਕੇ ਤੋਂ ਬੇਪਰਵਾਹ ਹੋ ਗਏ, ਤਬ ਉਹ ਚਰਨੀ ਆਏ ਪਈ। ਤਦੋਂ ਜੜ ਚੇਤਨ ਦੋ ਤਰ੍ਹਾਂ ਦੀ ਮਾਇਆ ਦਾ ਇਹ ਸੁਭਾਅ ਹੈ, ਉਹ ਆ ਕੇ ਚਰਨਾਂ 'ਤੇ ਡਿੱਗ ਪੈਂਦੀ ਹੈ, ਮੈਨੂੰ ਵਰਤ ਲਵ। ਭਗਤ ਦੀ ਪਰਵਾਹ ਨਹੀਂ ਕਰਦੇ, ਭਗਤ ਨਹੀਂ ਪ੍ਰਵਾਹ ਕਰਦੇ ਤੇ ਆਪੇ ਆਉਂਦੀ। ਸੁਣ ਸੰਤੋ ਨਿਰਮਲ ਵਿਚਾਰ, ਰਾਹ ਵਾਲੀਆਂ ਤੁਕਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਇਹ ਗੁਰਸਿੱਖੋ ਸੰਤੋ, ਜੇ ਕਮਾਈ ਬਚਾਉਣੀ ਹੈ,

ਠਾਕੁਰ ਪੂਰੇ ਨਾ ਹੀ ਉਧਾਰ, ਪੂਰਿਆਂ ਗੁਰਾਂ ਤੋਂ ਬਿਨਾਂ ਉਧਾਰ ਨਹੀਂ ਹੈ। ਸੋ ਨਾਮ ਦਾ ਸੁੱਖ, ਮਨ ਦੇ ਟਿਕਾਅ ਦਾ ਸੁੱਖ ਉਹ ਨਾਮ ਵਿੱਚ ਹੈ, ਨਹੀਂ ਤਾਂ ਸਭ ਕੋਈ ਦੁਖੀ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਵਿੱਚ, ਤਨ ਤਨ ਹੋ ਸੀ ਛਾਰ ਜਾਣਾ ਕੋਏ ਜਨ। ਸੋ ਕੋਈ ਵਿਰਲਾ ਇਸ ਨੂੰ ਸਮਝਦਾ ਹੈ। ਨਾਲ ਮਾਇਆ ਪਦਾਰਥ ਨਾਲ ਨਿਭਣ ਵਾਲੇ ਨਹੀਂ। ਵਾਹਿਗੁਰੂ ਦਾ ਨਾਮ ਹਮੇਸ਼ਾ ਲਈ ਹੌਂਸਲਾ ਦਿੰਦਾ ਹੈ, ਆਸਰਾ ਰਹਿੰਦਾ, ਦੋਵਾਂ ਲੋਕਾਂ ਵਿੱਚ ਅਟੱਲ ਹੈ, ਆਸਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਾਓ ਵਾਲੀਆਂ ਤੁਕਾਂ ਵਿੱਚ ਗੁਰੂ ਵਾਲੇ ਬਣ ਕੇ ਨਾਮ ਦਾ ਓਟ ਆਸਰਾ ਲੈਣ ਦਾ ਉਪਦੇਸ਼ ਬਖਸ਼ਿਸ਼। ਸਤਿਗੁਰੂ ਕਿਰਪਾ ਕਰਨ।

ਇਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰ ਵਿੱਚ ਬੈਠੀਆਂ ਨੇ, ਔਰ ਜੋ ਵੀ ਸੰਗਤਾਂ ਥੱਲੇ ਲੰਗਰ ਹਾਲ ਵਿੱਚ ਨੇ, ਉਹਨਾਂ ਨੂੰ ਇਸ ਨਿਮਰ ਬੇਨਤੀ ਹੈ ਕਿ ਜਿਹੜੇ ਵੀ ਪ੍ਰਾਣੀ ਉੱਪਰ ਦਰਬਾਰ ਸਾਹਿਬ ਵਿੱਚ ਪਹੁੰਚ ਸਕਦੇ ਨੇ, ਆਓ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸੋ 12 ਮਾਹ ਦੀ ਬਾਣੀ, ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਸ਼ੁਰੂ ਕਰਨ ਲੱਗੇ ਹਾਂ। ਸੋ ਕਿਰਪਾ ਕਰਕੇ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚ ਸਕਦੀਆਂ ਨੇ, ਉਹ ਜ਼ਰੂਰ ਪਹੁੰਚੋ, ਤਾਂ ਕਿ ਅਸੀਂ ਗੁਰੂ ਸਾਹਿਬਾਂ ਦਾ ਇਹ ਜੋ ਬਾਣੀ ਦਾ ਉਪਦੇਸ਼ ਹੈ, ਇਸ ਨੂੰ ਸੁਣ ਕੇ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ, ਲੋਕ ਅਤੇ ਪਰਲੋਕ ਸਹੇਲੇ ਹੋਣ, ਇਹ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਹਮ ਅਵਗੁਣ ਭਰੇ ਏਕ ਗੁਣ ਨਾਹੀ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਿਰਦੇ ਉਤਾਰੇ ਸਿਮਰ ਸੁਆਮੀ

ਜਲ ਬਿਨ ਸਾਖ ਮਲਾਵ ਤੇ ਉਪਜੇ ਨਾਹੀਂ ਦਾਮ ਹਰ ਨਾਹ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਭੱਠ ਨਗਰ ਸੇ ਗ੍ਰਾਮ ਸ਼ਰਾਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੁਣੀ ਆਮੀ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨੇਚਰ ਧਾਮ ਚੇਤ ਗੋਵਿੰਦ ਰਾਧੀਏ ਹੋਵੇ ਆਨੰਦ ਕਾ ਨਾਮ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾਮ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਨਾਮ ਏਖਿਨ ਤਿਸ ਬਿਨ ਜੀਵਨਾ ਬਿਰਸਾ ਜਨਮ ਜਨਾਮ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾਮ ਸੋ ਪ੍ਰਭ ਚੇਤਨ ਆਵੇ ਕਿਤੜਾ ਦੁੱਖ ਗਣਾਮ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨਾਮ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਮ ਚੇਤ ਮਿਲਾਏ ਸੋ ਪ੍ਰਭੂ ਜਿਸਕੇ ਪਾਏ ਲਗਾਮ ਵੈਸਾਖ ਧੀਰਨ ਕਿਉਂ ਵਾਢੀਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਪੁੱਤਰ ਕਲੱਤਰ ਨਾ ਸੰਗਤਾ ਨਾ ਹਰ ਵਨਾਸੀਓ ਪਲ ਚ ਪਲ ਸਗਲੀ ਮੋਈ ਝੂਠੇ ਤੰਦੇ ਮੋਹ ਇੱਕ ਸਹਰ ਕੇ ਨਾ ਬਿਨਾ ਅੱਗੇ ਲਹੀਏ ਖੋਹੇ ਦੇਹੋ ਵਿਸਾਰ ਵਗੁਚਨਾ ਪ੍ਰਭ ਨੇ ਅਵਰ ਨਾ ਕੋਏ।

ਗਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੇ ਨਾ ਦੇਣੀ ਭੇਤ।

ਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਉ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗਲਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋ ਨ ਸਕੀ ਮਿਲ

ਅਵਰ ਨਾ ਦਿਸਈ ਕੋ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੀਆਂ ਨਾ ਨਿਸ਼ਚਲ ਦਿੱਤੀਆਂ ਨਾ ਜਾਏ ਸੰਸਾਰ ਸਾਗਰ

ਪੀਐਲਪੀ ਸ੍ਰੀ ਰਾਖਸਮ ਪੰਚਮ ਥਾਪੀ ਸਾਲੂ ਸਾਰਗ ਸਾਗਰਾਮ ਔਰ ਗੁੰਡ ਗੰਭੀਰ ਅਹਿਜ ਪੁੱਤਰ ਸ੍ਰੀ ਰਾਖ

ਚੁੱਪੇ ਚੁੱਪ ਨਾ ਹੋਵੀ ਜੇ ਲਾਈ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਉਸੇ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿ ਗੂੜੇ ਟੁੱਟੇ ਭਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਪਾਈਏ ਕਿ ਨਾ ਹੁਕਮੀ ਬਖਸ਼ੀਸੇ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਪਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਗੁਜੇ ਤਾਂ ਹਮੇ ਕਹੇ ਨਾ ਕੋਏ।

ਹੁਕਮ ਕਥਨਾ ਗਥੀ ਨਾ ਆਵੇ ਤੋਟ ਕਥ ਕਥ ਗਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਗ ਪਾਹੇ ਜੁਗਾ ਜਗੰਤਰ ਖਾਈ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੀ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰੋ ਅੱਖੀ ਮੰਗੇ ਦੇਹ

ਕਾਰੋ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ।

ਕਰਿਉ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਿਮਰਤ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ

ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀ

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਹੋਏ ਸਨ। ਸਤਿਗੁਰੂ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਹੈ

ਨਾਮ ਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਖੰਡਾ ਜਾ ਕੇ ਹੱਥ ਮੈਂ ਸੋ ਅਮਰੀ ਰਚਿਆ ਕਰੇ ਸੋ ਅਮਰੀ ਰਚਿਆ ਕਰੇ

ਭਾਗਾਂ ਵਾਲਾ ਦਿਨ ਹੈ। ਸਾਵਣ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ। ਜਿਹੜੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ, ਸਤਿਗੁਰੂ ਜੀ ਕਿਰਪਾ ਕਰਨ,

ਕਰਨ ਤਿਆਰ ਕਰਨ। ਇਸੇ ਤਰ੍ਹਾਂ ਹਰ ਮਹੀਨੇ ਸੰਗਰਾਂਦ ਮਨਾਉਣ ਦਾ ਉਪਰਾਲਾ ਸਤਿਗੁਰੂ ਜੀ ਆਪ ਬਖਸ਼ਿਸ਼ ਕਰਨ, ਆਪਣੀਆਂ ਸੰਗਤਾਂ ਨੂੰ ਹਿੰਮਤ ਬਖਸ਼ਿਸ਼ ਕਰਨ। ਸੰਗਤਾਂ ਦਾ ਕਦਮ ਚੱਲਿਆ ਹੋਇਆ

ਪੌੜੀ ਵੱਡੀ ਹੁਮਟਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਕਰਪਲਾ ਤੇਰੇ ਕਰੇ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਾ।

तुम्हारे पिता।